ਲਿਜਾਣਾ ਤਾਂ ਉਹਦੇ ਲਈ ਵੀ 4034704867 ਤੇ ਕਾਲ ਕਰ ਸਕਦੇ ਹੋ। ਪੀ ਐਨ ਜੀ ਐਕਸਕਵੇਟਿੰਗ ਐਂਡ ਡੈਮੋਲੀਸ਼ਨ, ਪੁਰਾਣੇ ਘਰ ਢਾ ਕੇ ਜਾਂ ਨਵੀਂ ਸਾਊਡਿੰਗ ਲਾਡਿੰਗ ਕਰਵਾਉਣਾ, ਗੁਰਮੀਤ ਗਿੱਲ ਕੰਪਲੀਟ ਪੈਕੇਜ ਦਿੰਦੇ ਨੇ ਡੈਮੋਲੀਸ਼ਨ ਐਕਸਕਵੇਟਿੰਗ ਐਂਡ ਸਰਵਿਸਿਸ ਦਾ। 4038181821 ਨੰਬਰ ਹੈ 4038182821। ਰਿਓ ਵੈਂਕਟਾਲ ਕੋਈ ਛੋਟੀ ਵੱਡੀ ਪਾਰਟੀ, ਵੈਡਿੰਗ ਰਿਸੈਪਸ਼ਨ, ਬਰਥਡੇ ਜਾਂ ਕੋਈ ਸਮਾਜਿਕ ਰਾਜਨੀਤਿਕ ਕਲਚਰਲ ਇਕੱਠ ਕਰਨਾ, 4036332000 ਨੰਬਰ ਹੈ ਬੁਕਿੰਗ ਲਈ, 4036332000 ਤੇ ਕਾਲ ਕਰ ਸਕਦੇ ਹੋ। ਇਸ ਹਨ ਸਾਡੇ ਸਪੋਂਸਰਸ, ਬਹੁਤ ਬਹੁਤ ਧੰਨਵਾਦ ਹੈ। ਤੇ ਹੁਣ ਮੈਂ ਕੋਸ਼ਿਸ਼ ਕਰਦਾ ਹਾਂ ਕਿ ਥੋਮਸ ਲੋਕੈਜ਼ਿਕ ਨਾਲ ਗੱਲਬਾਤ ਕੀਤੀ ਜਾਵੇ। ਇੱਕ ਗੀਤ ਤੁਹਾਨੂੰ ਸੁਣਾਉਣੇ ਹੈ, ਬਹੁਤ ਹੀ ਮੈਨੂੰ ਚੰਗਾ ਲੱਗਿਆ, ਉਮੀਦ ਹੈ ਤੁਹਾਨੂੰ ਚੰਗਾ ਲੱਗੂਗਾ। ਸਾਡੇ ਨਾਲ ਇੱਕ ਹੋਸਟ ਹੁੰਦੇ ਸੀਗੇ ਬਿੱਲੇ ਸ਼ਾਹ, ਪਹਿਲਾਂ ਹੀ ਚਲੇ ਗਏ ਦੁਨੀਆ ਤੋਂ। ਉਹਨਾਂ ਨੇ ਕਹਿਣਾ ਵੀ ਮੈਨੂੰ ਚੰਗਾ ਲੱਗਿਆ, ਤੁਹਾਨੂੰ ਚੰਗਾ ਲੱਗਿਆ ਜਾਂ ਨਹੀਂ ਲੱਗਿਆ ਉਹ ਤੁਹਾਡੀ ਮਰਜ਼ੀ ਹੈ। ਗੀਤ ਮੈਂ ਤੁਹਾਨੂੰ ਸੁਣਾ ਦਿੰਦਾ, ਗੀਤ ਖੈਰ ਚੰਗਾ ਲੱਗੂਗਾ ਤੁਹਾਨੂੰ, ਤੇ ਸੁਣਦੇ ਉਹ ਤੋਂ ਬਾਅਦ ਮੈਂ ਵਾਪਸ ਆਉਂਦਾ ਥੋਮਸ ਦੇ ਨਾਲ।

94.7 FM ਤੇ ਲੋਕ ਸਤ ਪ੍ਰਗਟਣ ਸੁਣਨ ਲਈ ਬਹੁਤ ਬਹੁਤ ਧੰਨਵਾਦ ਤੁਸੀਂ ਵਕਤ ਕੱਢ ਕੇ ਸੁਣਦੇ ਹੋ ਐਂਡ ਇਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਸੀ ਕਿ ਰੈਫਰੈਂਡਮ ਅਕਤੂਬਰ 19 ਨੂੰ ਹੋ ਰਿਹਾ ਅਲਬਰਟਾ ਦੇ ਵਿੱਚ ਤੇ ਦੇਰ ਆਰ 10 ਕੁਐਸਚਨਸ 5 ਔਨ ਇਮੀਗ੍ਰੇਸ਼ਨ

ਕੈਨੇਡੀਅਨ ਆਰਗੇਨਾਈਜੇਸ਼ਨ ਰਜਿਸਟਰਡ ਕਰਾਈ ਫੇਅਰ ਸਾਰੇ ਅਲਬਰਟਾ ਦੇ ਵਿੱਚ ਲੋਕਾਂ ਨੂੰ ਜਾਗਰਤ ਕੀਤਾ ਕਿ ਤੁਸੀਂ ਪਟੀਸ਼ਨਸ ਉਦੋਂ ਸਾਈਨ ਕਰਵਾਉਣੀਆਂ ਸੀਗੀਆਂ, ਸਾਈਨ ਕਰਵਾਉਣੇ ਸੀ ਲੋਕਾਂ ਦੇ, ਮੋਰ ਦੈਨ 400,000 ਸਾਈਨ ਕਰਵਾਏ ਤੇ ਖੈਰ ਹੁਣ ਵੀ ਬਹੁਤ ਵਧੀਆ ਕੰਮ ਕਰ ਰਹੇ ਨੇ। ਪਰ ਹੁਣ ਬੈਸਟ ਥਿੰਗ ਸਾਡੇ ਲਈ ਇਹ ਹੈ ਕਿ ਜਿਵੇਂ ਥੋਮਸ ਨੇ ਵੀ ਕਿਹਾ, ਪੰਗਾ ਇਹ ਹੈ ਕਿ ਉੱਥੇ ਤੁਹਾਨੂੰ 10 ਜੇ ਤੁਸੀਂ ਪੋਲਿੰਗ ਸਟੇਸ਼ਨ ਤੇ ਜਾਓਗੇ 10 ਬੈਲਟ ਮਿਲਣੇ ਆ। ਪਹਿਲਾਂ ਤਾਂ ਬੰਦਾ ਉੱਥੇ ਹੀ ਡਿਸਕਰੇਜ ਹੋ ਜਾਂਦਾ, ਜਾਂ 10 ਬੈਲਟ ਪਹਿਲਾਂ ਫਿਰ ਉਹ ਪੜ੍ਹਨੇ ਆ, ਤਿੰਨ ਤਿੰਨ ਚਾਰ ਚਾਰ ਲਾਈਨਾਂ ਦੇ ਇੰਗਲਿਸ਼ ਦੇ ਵਿੱਚ ਹੈ, ਉਹ ਅੰਡਰਸਟੈਂਡ ਕਰਨੇ ਕਈ ਵਾਰੀ ਔਖੇ ਹੋ ਜਾਂਦੇ ਆ। ਅਨਲੈਸ ਕਿ ਸਾਨੂੰ ਪਹਿਲੇ ਦੱਸਿਆ ਹੋਵੇ ਇਹਨਾਂ ਇਹਨਾਂ ਤੇ ਤੁਸੀਂ ਨੋ ਕਰਨਾ ਤੇ ਇਹਨਾਂ ਨੇ ਤੁਸੀਂ ਯੈਸ ਕਰਨਾ, ਦੈਟਸ। ਪਰ ਅਸੀਂ ਵੋਟਾਂ ਪਹਿਲਾਂ ਹੀ ਘੱਟ ਨਿਕਲਦੇ ਹਾਂ ਪਾਉਣ ਨੂੰ, ਸਾਨੂੰ ਤਾਂ ਮੈਜੋਰਿਟੀ ਲੋਕਾਂ ਨੂੰ ਤਾਂ ਅੰਦਰੋਂ ਫੋਨ ਕਰ ਕਰਕੇ ਲੱਭ ਲੱਭ ਕੇ ਲਿਆਉਣਾ ਪੈਂਦਾ ਕਿ ਪਲੀਜ਼ ਆ ਜਾਓ ਵੋਟ ਪਾ ਦਿਓ। ਪਰ ਇਹ ਤਾਂ ਵੈਸੇ ਵੀ ਇੱਥੇ ਕਿਸੇ ਨੇ ਤੁਹਾਨੂੰ ਫੋਨ ਨਹੀਂ ਕਰਨਾ, ਕਿਉਂਕਿ ਇੱਥੇ ਕਿਸੇ ਤੁਹਾਡੇ ਦੇਸੀ ਨੇ ਜਿੱਤਣ ਹਾਰਨ ਵਾਲੇ ਇਸ਼ੂ ਨਹੀਂ ਹੈਗਾ ਕਿ ਤੁਹਾਡੇ ਘਰ ਘਰ ਜਾ ਕੇ ਡੋਰਾਂ ਖੜਕਾਉਣਗੇ। ਇਸ ਕਰਕੇ ਤੁਹਾਡੇ ਲਈ ਸਾਰਿਆਂ ਲਈ ਇੰਪੋਰਟੈਂਟ ਇਹ ਹੈ ਕਿ ਈਜ਼ੀ ਇਹ ਹੈ ਕਿ ਆਪਣੇ ਬੱਚਿਆਂ ਨੂੰ ਕਹਿ ਕੇ ਜਾਂ ਆਪ ਤੁਸੀਂ ਕਰ ਸਕਦੇ ਹੋ, election.ab.ca ਤੇ ਜਾ ਕੇ ਮੇਲ ਇਨ ਬੈਲਟ ਆਰਡਰ ਕਰ ਦਿਓ। ਬੈਲਟ ਤੁਹਾਡੇ ਘਰੇ ਆ ਜਾਊਗਾ, ਘਰੇ ਤੁਸੀਂ ਬੱਚਿਆਂ ਤੋਂ ਪੜ੍ਹਾ ਕੇ ਜਾਂ ਆਪ ਜੇ ਪੜ੍ਹ ਸਕਦੇ ਹੋ ਤਾਂ ਉਹਦੇ 'ਤੇ ਉਹਨੂੰ ਮਾਰਕ ਕਰਕੇ ਵਾਪਸ ਭੇਜ ਸਕਦੇ ਹੋ। ਦੈਟਸ ਅ ਈਜ਼ੀ ਵੇ, ਟਾਈਮ ਸੇਵ ਹੁੰਦਾ ਅਤੇ ਤੁਹਾਨੂੰ ਈਜ਼ੀ ਹੋ ਜਾਊਗਾ ਅੰਡਰਸਟੈਂਡ ਕਰਨ ਨੂੰ। ਇਸ ਕਰਕੇ ਇਹ ਮਿਹਰਬਾਨੀ ਜ਼ਰੂਰ ਕਰੋ, ਸਾਰੇ ਕਰੋ। ਅਤੇ ਬਾਕੀ ਪ੍ਰੀਮੀਅਰ ਦੀਆਂ ਗੱਲਬਾਤਾਂ ਤੁਸੀਂ ਸੁਣ ਲਈਆਂ ਨੇ ਹੁਣ। ਪ੍ਰੀਮੀਅਰ ਵੈਸੇ ਵਿਜ਼ਿਟ ਕਰ ਰਹੀ ਹੈ US ਨੈਕਸਟ ਵੀਕ। ਉਹਨਾਂ ਦਾ ਟ੍ਰਿਪ ਬਣਿਆ ਹੋਇਆ ਸੀ, ਪਰਸਨਲ ਟ੍ਰਿਪ ਟੂ ਦਾ ਯੂਨਾਈਟਿਡ ਸਟੇਟਸ, ਪਰ ਨਾਲ ਨਾਲ ਹੁਣ ਉਹਦੇ ਨਾਲ ਕੁਛ ਅਫੀਸ਼ੀਅਲ ਵੀ ਜਾ ਰਹੇ ਨੇ ਜਿਹੜੇ ਉਹ ਗੱਲਬਾਤ ਕਰਨਗੇ US ਰਿਪ੍ਰੈਜੈਂਟੇਟਿਵ ਦੇ ਨਾਲ। ਨੇਥਨ ਕੂਪਰ ਜਿਹੜਾ ਹੈਗਾ ਅਲਬਰਟਾ ਦਾ ਸੀਨੀਅਰ US ਰਿਪ੍ਰੈਜੈਂਟੇਟਿਵ ਹੈ, ਉਹ ਵੀ ਨਾਲ ਜਾਊਗਾ। ਅਤੇ ਕੁਛ ਲੋਕ ਵੈਸੇ ਉੱਥੇ ਕਾਨਫਰੰਸ ਹੈ ਇੱਕ ਜਿਹੜੀ ਇਹਨਾਂ ਨੇ ਅਟੈਂਡ ਕਰਨੀ ਹੈ, ਪਰ ਉਹਦੇ ਨਾਲ ਨਾਲ ਕਹਿੰਦੇ ਅਸੀਂ ਗੱਲਾਂ ਬਾਤਾਂ ਵੀ ਕਰਨੀਆਂ ਨੇ ਉੱਥੋਂ ਦੇ ਐਡਮਿਨਿਸਟ੍ਰੇਸ਼ਨ ਨਾਲ। ਮੈਨੂੰ ਲੱਗਦਾ ਕਾਰਨੀ ਸਾਹਿਬ ਨੂੰ ਚਾਹੀਦਾ ਕਿ ਬੀਬੀ ਨੂੰ ਇੱਕ ਮੌਕਾ ਦੇ ਹੀ ਦੇਵੇ। ਵੈਸੇ ਤਾਂ ਟੀਮ ਕੈਨੇਡਾ ਦੇ ਵਿੱਚ ਬਹੁਤ ਕਾਬਲ ਲੋਕ ਨੇ, ਜਿਹੜੇ ਵਿੱਚ ਕੁਛ ਕੰਜ਼ਰਵੇਟਿਵ ਦੇ ਵੀ ਉਹਨਾਂ ਨੇ ਲਏ ਸੀ ਪ੍ਰਧਾਨ ਮੰਤਰੀ ਨੇ, ਲੀਸਾ ਰਿਆਤ ਵਰਗੇ ਮੇਰੇ ਖਿਆਲ ਜਿਹੜੀ ਮਿਨਿਸਟਰ ਵੀ ਰਹਿ ਚੁੱਕੀ ਹੈ ਕੰਜ਼ਰਵੇਟਿਵ ਪਾਰਟੀ ਦੀ, ਅਤੇ ਲੀਡਰਸ਼ਿਪ ਲਈ ਵੀ ਇਲੈਕਸ਼ਨ ਲੜੀ ਸੀ ਡਿਊਰਿੰਗ ਪੀਅਰ ਪੋਲੀਓ। ਬਹੁਤ ਕਾਬਲ ਲੋਕ ਲਏ ਹੋਏ ਨੇ ਟੀਮ ਕੈਨੇਡਾ 'ਚ, ਅਤੇ ਮੈਨੂੰ ਲੱਗਦਾ ਕਿ ਸਾਡੀ ਪ੍ਰੀਮੀਅਰ ਨੂੰ ਲੱਗਦਾ ਕਿ ਉਹ ਜ਼ਿਆਦਾ ਸਮਾਰਟ ਹੈ, ਜ਼ਿਆਦਾ ਬੈਟਰ ਡੀਲ ਬਸ ਝਟਪੱਟ ਹੀ ਕਰ ਸਕਦੇ, ਜਿਵੇਂ ਪੀਅਰ ਪੋਲੀਓ ਕਹਿੰਦਾ ਸੀਗਾ ਵੀ ਜਾਓ ਉੱਥੇ ਸਾਈਨ ਕਰਕੇ ਮੁੜਿਆਓ। ਦੇ ਜਾਣਾ ਚਾਹੀਦਾ ਪ੍ਰਧਾਨ ਮੰਤਰੀ ਨੂੰ ਮੌਕਾ ਵੀ ਚੱਲ ਇੱਕ ਦਿਨ ਵੀ ਤੈਨੂੰ ਦਿੱਤਾ, ਜਾ ਤੂੰ ਜਾਇਆ ਪ੍ਰਧਾਨ ਕੋਲ, ਵੈਸੇ ਤਾਂ ਦੋ ਵਾਰੀ ਪਹਿਲਾਂ ਜਾ ਆਏ ਆ, ਫੋਟੋ ਫੋਟੋ ਖਿਚਾ ਆਏ ਸੀਗੇ ਇਹਨਾਂ ਦੇ, ਉਹ ਜਿਹੜਾ ਉੱਥੇ ਮਾਰੀਓ ਲਾਬੋ ਲੈਗੋ ਜਿੱਥੇ ਕੀ ਬਣਾਇਆ ਇਹਦਾ ਗੋਲਫ ਕੋਰਸ ਵੀ ਹੈ, ਅਤੇ ਉੱਥੇ ਪਹੁੰਚ ਜਾਏ ਹੈ। ਪਰ ਇੱਕ ਵਾਰੀ ਮੇਰੇ ਖਿਆਲ ਹੋਰ ਮੌਕਾ ਪ੍ਰਧਾਨ ਮੰਤਰੀ ਨੂੰ ਚਾਹੀਦਾ ਕਿ ਬੀਬਾ ਜਾਓ ਤੁਸੀਂ ਮਿਲਿਆਓ, ਜੇ ਤੁਸੀਂ ਤੁਹਾਡੇ ਨਾਲ ਸਹਿਮਤ ਹੁੰਦਾ ਡੋਨਲਡ ਟਰੰਪ ਤਾਂ ਫਿਰ ਕਰ ਲਓ ਟ੍ਰੇਡ ਡੀਲ, ਕਿਉਂਕਿ ਕਾਫੀ ਦੇਰ ਤੋਂ ਲੱਗੇ ਹੋਇਆ ਕਿ ਸਾਨੂੰ ਜੀ ਜਲਦੀ ਨੈਗੋਸ਼ੀਏਸ਼ਨ ਕਰਨੀ ਚਾਹੀਦੀ ਹੈ, ਰੀਨੈਗੋਸ਼ੀਏਟ ਕਰਨਾ ਚਾਹੀਦਾ, ਇਹ ਕਰਨਾ ਚਾਹੀਦਾ, ਉਹ ਕਰਨਾ ਚਾਹੀਦਾ। ਪਰ ਖੈਰ ਐਨੀਵੇ ਇਹ ਸੀਗੀਆਂ ਗੱਲਾਂ ਬਾਤਾਂ। ਰੈਫਰੈਂਡਮ ਦੇ ਵਿੱਚ ਵੋਟ ਬਹੁਤ ਜ਼ਰੂਰੀ ਹੈ, ਕਿਉਂਕਿ ਖਾਸ ਕਰਕੇ ਜਿਹੜੇ 5 ਕੁਐਸਚਨ ਨੇ ਉਹ ਇਮੀਗ੍ਰੇਸ਼ਨ ਨਾਲ ਰਿਲੇਟਡ ਹੈ, ਅਤੇ ਜ਼ਰੂਰ ਤੁਸੀਂ ਆਪਣਾ election.ab.ca ਤੇ ਜਾ ਕੇ ਮੇਲ ਇਨ ਬੈਲਟ ਆਰਡਰ ਕਰ ਦਿਓ, ਤੁਹਾਡੇ ਘਰੇ ਆ ਜਾਊਗਾ, ਤੁਸੀਂ ਉਹਨੂੰ ਸਮਝ ਲਓਗੇ ਅਤੇ ਉਹਦੇ ਵੋਟ ਪਾ ਦਿਓਗੇ। ਅਤੇ ਇਹ ਮਿਹਰਬਾਨੀ ਜ਼ਰੂਰ ਕਰਿਓ, ਆਪਣੇ ਆਲੇ ਦੁਆਲੇ ਵੀ ਦੱਸ ਦਿਓ ਸੱਜਣਾ ਮਿੱਤਰਾਂ ਨੂੰ ਵੀ ਮੇਲ ਇਨ ਬੈਲਟ ਤੁਸੀਂ ਘਰੇ ਮੰਗਵਾ ਸਕਦੇ ਹੋ। ਅਤੇ ਹੁਣ ਆਪਾਂ ਮਿੰਟੂ ਨਾਲ ਗੱਲਾਂ ਬਾਤਾਂ ਕਰਨੀਆਂ ਨੇ ਅਤੇ ਇੱਕ ਗੀਤ ਸੁਣਾਂਗੇ। ਗੀਤ ਤੁਹਾਨੂੰ ਮੈਂ ਲੱਗਿਆ ਸੁਣਾ ਦਿੰਦਾ ਇਹੀ, ਅਤੇ ਉਦੋਂ ਬਾਅਦ ਫਿਰ ਵਾਪਸ ਆਉਂਦੇ ਹਾਂ ਮਿੰਟੂ ਨਾਲ ਗੱਲਾਂ ਬਾਤਾਂ ਕਰਕੇ, ਕਿਉਂਕਿ ਉੱਧਰ ਮਨਪ੍ਰੀਤ ਬਾਦਲ ਨੂੰ ਹੁਣ ਇੱਕ ਫੀਤੀ ਜਿਹੀ ਲਾਤੀ ਹੈ ਬੀਜੇਪੀ ਵਾਲਿਆਂ ਨੇ, ਕਾਫੀ ਦੇਰ ਦਾ ਚੁੱਪ ਬੈਠਾ ਸੀਗਾ, ਖਜ਼ਾਨਾ ਮੰਤਰੀ ਰਹੇ ਨੇ ਆਪਣੇ ਪੰਜਾਬ ਦੇ, ਅਤੇ ਹੁਣ ਉਹਨੂੰ ਇੱਕ ਫੀਤੀ ਜਿਹੀ ਲਾਤੀ ਹੈ ਅਤੇ ਬੋਲਣ ਲੱਗਿਆ। ਕਈ ਵਾਰੀ ਤਾਂ ਪਤਾ ਨਹੀਂ ਲੱਗਦਾ ਹੁੰਦਾ ਕਿ ਪੋਲੀਟੀਸ਼ੀਅਨਾਂ ਦੇ ਕੋਈ ਟੀਕਾ ਟੂਕਾ ਲਾ ਦਿੰਦੇ ਆ ਵੀ ਤੂੰ ਮੂਹਰੇ ਨਹੀਂ ਦੇਖਣਾ ਵੀ ਕੀ ਹੈ, ਦੱਬੀ ਚੱਲ, ਜਿੰਨੇ ਗੱਪ ਛੱਡ ਸਕਦਾ ਛੱਡ ਦੇ, ਜਿਹਨਾਂ ਫੈਂਕੀ ਚੱਲ, ਕੋਈ ਪਰਵਾਹ ਨਹੀਂ ਕਰਨੀ। ਹੁਣ ਵੀਡੀਓ

ਉਹ ਤੁਸੀਂ ਸੁਣ ਲਈ ਹੋਣੀ, ਵਾਇਰਲ ਹੋ ਗਈ ਹੋਣੀ ਹੈ। ਕਹਿੰਦਾ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਬਣਾ ਦਿਓ ਤੇ ਜਿਹੜੇ 10 ਲੱਖ ਸਟੂਡੈਂਟ ਬੈਠੇ ਨੇ ਕੈਨੇਡਾ ਅਮਰੀਕਾ ਦੇ ਵਿੱਚ ਜਿਨ੍ਹਾਂ ਦੇ ਪਰਮਿਟ ਐਕਸਪਾਇਰ ਹੋ ਗਏ ਨੇ ਤੇ ਅਸੀਂ ਕਾਨੂੰਨ ਕੈਨੇਡਾ ਦੀ ਗੌਰਮੈਂਟ ਤੋਂ ਚੇਂਜ ਕਰਵਾ ਦਾਂਗੇ ਕਹਿ ਕੇ। ਦੱਸ ਜਿੰਨੀ ਦੇਰ ਖਜ਼ਾਨਾ ਮੰਤਰੀ ਰਿਹਾ ਖਜ਼ਾਨਾ ਖਾਲੀ ਰਿਹਾ, ਜਦੋਂ ਕਹਿਣਾ ਆ ਕੇ ਅਸੈਂਬਲੀ ਦੇ ਵਿੱਚ ਸਪੀਕਰ ਸਾਹਿਬ ਮੇਰਾ ਗੱਚ ਭਰਿਆ ਆ, ਇਹਦਾ ਗੱਚ ਬਹੁਤ ਭਰਦਾ ਇੱਕ ਤਾਂ। ਤੇ ਖੈਰ ਗੀਤ ਸੁਣ ਲਈ, ਉਹ ਤੋਂ ਬਾਅਦ ਵਾਪਸ ਆਉਂਦੇ ਹਾਂ, ਮਿੰਟੂ ਗੁਰੂ ਸਰੇ ਨਾਲ ਗੱਲਾਂ ਪਤਾ ਕਰਾਂਗੇ।

0: 94.7 FM ਤੇ ਲੋਕ ਸਾਥ ਪ੍ਰੋਗਰਾਮ ਸੁਣ ਰਹੇ ਹਨ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਵਕਤ ਕੱਢ ਕੇ ਸੁਣਦੇ ਹੋ ਤੇ ਇਸ ਵਕਤ ਮੇਰੇ ਨਾਲ ਮਿੰਟੂ ਗੁਰੂ ਸਰੀਆ ਜੀ ਸ਼ਾਮਲ ਨੇ ਮਲੋਟ ਤੋਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪੰਜਾਬ ਤੇ ਭਾਰਤ ਦੀਆਂ ਮਿੰਟੂ ਵੀਰ ਪ੍ਰੋਗਰਾਮ ਲੋਕ ਸਾਥ ਵਿੱਚ ਜੀ ਆਇਆਂ ਨੇ ਗਾ ਸਵਾਗਤ ਜੀ
1: ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਮਿੰਟੂ ਵੀਰ ਤੇ ਪੰਜਾਬ ਯੂਨੀਵਰਸਿਟੀ ਦੀ ਇਲੈਕਸ਼ਨ ਹੋ ਰਹੀ ਹੈ ਤੇ ਸੱਤ ਉਹਦੇ ਵਿੱਚ ਮੇਰੇ ਖਿਆਲ 3-4 ਉਮੀਦਵਾਰ ਸੀ ਇੱਕ ਆਮ ਆਦਮੀ ਪਾਰਟੀ ਇੱਕ ਬੀਜੇਪੀ ਤੇ ਇੱਕ ਸੱਤ ਜਿਹੜੀ ਕਿ ਸਰਦਾਰ ਖਾਲੜਾ ਦੇ ਨਾਂ ਤੇ ਵੀ ਬਣਾਈ ਹੋਈ ਹੈ ਤੇ ਇੱਕ ਸੀਗੀ ਅਕਾਲੀ ਦਲ ਦੀ ਤੇ ਅਕਾਲੀ ਦਲ ਵਾਲਿਆਂ ਨੇ ਕਹਿੰਦੇ ਆਖਰੀ ਮੌਕੇ ਤੇ ਆ ਕੇ ਸੰਘ ਨਾਲ ਲੜ ਗਏ
1: ਬਿਲਕੁਲ ਜੀ ਇਹ ਰਾਤ 7-8 ਵਜੇ ਯਾਨੀ 7-8 ਦੇ ਦਰਮਿਆਨ ਜਦੋਂ ਇਹ ਫੈਸਲਾ ਆਇਆ ਤਾਂ ਵਾਕਿਆ ਬੜਾ ਹੈਰਾਨ ਕਰਨ ਵਾਲਾ ਇਹ ਮਾਮਲਾ ਸੀਗਾ ਕਿਉਂਕਿ ABVP ਤੇ ਸੋਈ ਜੋ ਅਕਾਲੀਆਂ ਦਾ ਵਿਦਿਆਰਥੀ ਵਿੰਗ ਹੈ ਇਹ ਆਪਸ ਦੇ ਵਿੱਚ ਅੱਗੇ ਕਦੇ ਏਦਾਂ ਇੱਕ ਮਿਕ ਤੇ ਨਹੀਂ ਹੋਏ ਉਦਾਂ ਤੁਹਾਨੂੰ ਪਤਾ ਹੀ ਹੈ ਕਿ ਸੋਈ ਬਣਨ ਤੋਂ ਬਾਅਦ ਇਹਨਾਂ ਨੇ ਕਾਫੀ ਵਾਰ ਇਲੈਕਸ਼ਨ ਲੜਿਆ ਹੈ ਵੈਸੇ ਕੋਈ ਪਹਿਲਾਂ ਸਮਝੌਤਾ ਹੋਇਆ ਵੀ ਹੋਵੇ ਮੈਨੂੰ ਨੀ ਪਤਾ ਪਰ ਐਨ ਮੌਕੇ ਤੇ ਆ ਕੇ ਪ੍ਰਧਾਨਗੀ ਦੀ ਚੋਣ ਵਾਸਤੇ ਬੜਾ ਨਾਟਕੀ ਜਿਹਾ ਘਟਨਾਕ੍ਰਮ ਸੀਗਾ ਜਿਹਦੇ ਵਿੱਚ ਇਹਨਾਂ ਨੇ ਸਮਰਥਨ ਦੇ ਦਿੱਤਾ ਹੁਣ ਦੇਖੋ ਗੱਲ ਇਹ ਆ ਕਿ ਅੱਜ ਪ੍ਰਧਾਨਗੀ ਵਾਸਤੇ ਵੋਟਿੰਗ ਹੋਈ ਠੀਕ ਹੈ ਜੀ ਤੇ ਹੁਣ ਸਮੀਕਰਨ ਸਾਰਾ ਜੀ ਗੱਲ ਇਹ ਆ ਕਿ ਬਦਲ ਜਾਣਗੇ ABVP ਵੈਸੇ ਵੀ ਉੱਥੇ ਬਹੁਤ ਮਜ਼ਬੂਤ ਹੈ ਇਹਦੇ ਚ ਕੋਈ ਸ਼ੱਕ ਹੀ ਨਹੀਂ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਸ ਤਰ੍ਹਾਂ ABVP ਅੱਗੇ ਵਧਿਆ ਕੁਛ ਸਮੇਂ ਦੇ ਦੌਰਾਨ ਉਹ ਵਾਕਿਆ ਬਹੁਤ ਮਦਦ ਕਰ ਤਾਂ ਗੱਲ ਇਹ ਆ ਕਿ 16,468 ਵਿਦਿਆਰਥੀ ਹੈ ਜਿਹਨਾਂ ਨੇ ਆਪਣੀ ਵੋਟ ਦਾ ਇਸਤੇਮਾਲ ਕਰਕੇ ਤੇ ਫਿਰ ਉਸ ਤੋਂ ਬਾਅਦ ਦੇਰ ਸ਼ਾਮ ਤੱਕ ਕੋਈ ਨਾ ਕੋਈ ਪ੍ਰਧਾਨ ਤੇ ਬਣਾਈ ਦੇਣਾ ਪਰ ਸਮੀਕਰਨ ਤਾਂ ਡੈਫੀਨੇਟਲੀ ਬਦਲਣਗੇ ਦੇਖੋ ਗੱਲ ਕੀ ਆ ਕਿ ਜੇ ਤੁਸੀਂ ਵੇਖੋਗੇ ਇਹ ਇੱਕ ਇਸ ਕਰਕੇ ਬਹੁਤ ਵੱਡਾ ਕਦਮ ਸਮਝਿਆ ਜਾਂਦਾ ਹੈ ਕਿਉਂ ਕਿਉਂਕਿ ਅਕਾਲੀਆਂ ਦਾ ਤੇ ਭਾਜਪਾ ਦਾ ਗਠਜੋੜ ਜਿਹੜਾ ਲਗਭਗ ਦੱਸਦੇ ਆ ਕਿ ਫਾਈਨਲ ਹੈ ਉਹ ਫਾਈਨਲ ਹੈ ਤੇ ਟਿਕਟਾਂ ਦੀ ਵੰਡ ਤੇ ਵੀ ਲਗਭਗ ਸਹਿਮਤੀ ਆ ਮਤਲਬ ਕਿ ਜੋ ਕਨਸੋਆਂ ਨੇ ਦੇਖੋ ਹੁੰਦਾ ਨਹੀਂ ਹੁੰਦਾ ਪਤਾ ਨੀ ਪਰ

0: ਚਰਚਾਵਾਂ ਇੱਥੇ ਤੁਸੀਂ ਵੇਖ ਲਓ, ਵੱਡੇ ਵੱਡੇ ਪੱਤਰਕਾਰਾਂ ਨੇ ਰਿਪੋਰਟਾਂ ਛਾਇਆ ਕਰ ਦਿੱਤੀਆਂ, ਤੇ ਕੋਈ ਵੀ ਅਕਾਲੀ ਤੇ ਕੋਈ ਵੀ ਭਾਜਪਾਈ ਕੋਈ ਵੀ ਆ ਪਿਛਲੇ 8-10 ਦਿਨ ਤੋਂ ਨਾ ਤਾਂ ਗੱਠਜੋੜ ਦੇ ਵਿਰੋਧ ਦੇ ਵਿੱਚ, ਨਾ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਕੋਈ ਬਿਆਨ ਦੇ ਰਿਹਾ, ਇਹ ਬਿਲਕੁਲ ਚੁੱਪੀ ਆ। ਹੁਣ ਉਹਦੇ ਵਿੱਚ ਇਹ ਆ ਕਿ ਜੇ ਇਸ ਤਰ੍ਹਾਂ ਦੀ ਚੋਣ ਦੇ ਵਿੱਚ, ਯਾਨੀ ਪੰਜਾਬ ਯੂਨੀਵਰਸਿਟੀ ਦੀ ਚੋਣ ਦੇ ਵਿੱਚ ਜੇ ਗੱਠਜੋੜ ਬਣ ਰਿਹਾ, ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਹੁੰਗਾਰਾ ਹੈ ਇਸ ਕੰਸੋ ਨੂੰ ਕਿ ਇਹਨਾਂ ਦਾ ਗੱਠਜੋੜ ਲਗਭਗ ਲਗਭਗ ਫਾਈਨਲ ਹੈ। ਤਾਂ ਹੋ ਸਕਦਾ ਹੈ ਕਿ ਜਿਹੜਾ ਆ ਸਤੰਬਰ ਚੜੇਗਾ ਕਈ ਚੀਜ਼ਾਂ ਸਾਡੇ ਸਾਹਮਣੇ ਲੈ ਕੇ ਆਵੇ। ਕੁਛ ਤੇ ਇੱਥੋਂ ਤੱਕ ਖਬਰਾਂ ਨੇ, ਕੱਲ ਬਕਾਇਦਾ ਇੱਕ ਅਖਬਾਰ ਨੇ ਰਿਪੋਰਟ ਛਾਪੀ ਹੈ ਕਿ ਆਮ ਆਦਮੀ ਪਾਰਟੀ ਦੇ ਕੁਛ ਵਿਧਾਇਕ, ਉਹਨਾਂ ਨੇ ਗਿਣਤੀ ਦੱਸੀ ਹੈ, ਅਸੀਂ ਉਹਨਾਂ ਦੀ ਗਿਣਤੀ ਤੇ ਮੋਹਰ ਨਹੀਂ ਲਾਉਂਦੇ, ਉਹ ਕਹਿੰਦੇ ਕਿ 15 ਜਾ ਸਕਦੇ ਆ, ਕਿ ਭਾਜਪਾ 15 ਵਿਧਾਇਕਾਂ ਨੂੰ ਯਕਦਮ ਤੋੜ ਲਏਗੀ। ਉਹ ਕਿੰਨੇ ਹੁੰਦੇ ਕਿੰਨੇ ਨਹੀਂ ਪਤਾ ਨਹੀਂ, ਪਰ ਗੱਠਜੋੜ ਦਾ ਵੀ ਸ਼ਾਇਦ ਐਲਾਨ ਸਤੰਬਰ ਦੇ ਵਿੱਚ ਹੋ ਜਾਏਗਾ। ਦੂਜੀ ਗੱਲ ਜਿਹੜੀ ਹੈ ਉਹ ਵੇਖਣ ਵਾਲੀ ਹੈ ਕਿ ਇਹ ਜਿਹੜਾ ABVP ਹੈ, ਇਹ ਸੰਗਠਨ ਹੈਗਾ ਜਿਵੇਂ ਆਪਾਂ ਕਹੀਏ ਕਿ ਭਾਜਪਾ ਦਾ ਜਾਂ RSS ਦਾ, ਦਰਅਸਲ ਕੀ ਹੈ ਕਿ ਇਸ ਬਾਰੇ ਮੇਰੇ ਕੋਲ ਡਾਕੂਮੈਂਟਡ ਸਬੂਤ ਨੇ, ਰਿਕਾਰਡਿੰਗਾਂ ਨੇ, ਸਾਰੀਆਂ ਚੀਜ਼ਾਂ ਆਉਂਦੀਆਂ ਕਿ ਇਹਨਾਂ ਨੇ ਐਤਕੀ ਵਿੱਚ ਦੀ ਆਪਣੇ ਹਰ ਕੌਂਸਟੀਟੂਐਂਸੀ ਲਈ ਇਹਨਾਂ ਨੇ ਇੱਕ ਆਪਣੀ ਸ਼ਖਸੀਅਤ ਦਿੱਤੀ ਆ। ਮੈਂ ਉਹ ਜਿਹੜਾ ਇੱਕ ਇਹਨਾਂ ਦਾ ਪੱਤਰ, ਇੱਕ ਬੜਾ ਸੀਕ੍ਰੇਟ ਪੱਤਰ ਸੀਗਾ ਜਿਹੜਾ, ਉਹ ਮੇਰੇ ਹੱਥ ਲੱਗ ਗਿਆ। ਤਾਂ ਮੈਂ ਉਸ ਦੌਰਾਨ ਜਿਹੜੇ ਉੱਥੇ ਦੋ ਇਹਨਾਂ ਨੇ ਕਨਵੀਨਰ ਬਣਾਏ ਸਨ ਪੱਤਰਾ ਸਾਹਿਬ, ਉਹਦੇ ਨਾਲ ਗੱਲ ਕਰਨ ਚ ਕਾਮਯਾਬ ਹੋਇਆ ਤੇ ਮੈਂ ਉਸਨੂੰ ਕਿਹਾ ਕਿ ਮੈਂ RSS ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹਾਂ ਤੇ ਮੈਨੂੰ ਦੱਸੋ ਕਿ ਮੈਂ ਕਿਸ ਪਾਸੇ ਵੋਟ ਕਰ ਸਕਦਾ, ਮੇਰੀ ਗ੍ਰੈਜੂਏਟ ਕੌਂਸਟੀਟੂਐਂਸੀ ਦੀ ਵੋਟ ਆ। ਤਾਂ ਉਹਨਾਂ ਨੇ ਕਿਹਾ ਕਿ ਇਹ ਆਪਣੇ ਬੰਦੇ ਆ ਜਿਹੜੇ ਮੈਂ ਨਾਮ ਲੈ ਪੱਤਰ ਦੇ ਵਿੱਚ ਕਿ ਆ ਬੰਦੇ ਆ ਜੀ। ਯਾਨੀ ਤੁਸੀਂ ਦੇਖੋ ਕਿ ਮਲੋਟ, ਮੁਕਤਸਰ, ਫਰੀਦਕੋਟ ਵਾਸਤੇ ਵੀ ਉਹਨਾਂ ਨੇ ਬਕਾਇਦਾ ਫਸਟ ਪ੍ਰੈਫਰੈਂਸ, ਸੈਕਿੰਡ ਪ੍ਰੈਫਰੈਂਸ ਸਾਰੇ ਬਦਲ ਦੱਸੇ ਹੋਏ ਸੀ। ਪਰ ਕਮਾਲ ਦੀ ਗੱਲ ਹੈ ਕਿ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਭਾਈ ਤੁਸੀਂ ਜ਼ੋਰ ਲਾਓ। ਤਾਂ ਹੁਣ ਇਹਦਾ ਮਤਲਬ ਇਹ ਆ ਕਿ ਸੰਘ ਇਹਨਾਂ ਚੋਣਾਂ ਦੇ ਵਿੱਚ ਪੱਕੇ ਪੈਰੀ ਹੋਣਾ ਚਾਹੁੰਦਾ ਹੈ। ਤਾਂ ਜੇ ਉਹਨਾਂ ਨੂੰ ਸੂਈ ਜਾਂ ਅਕਾਲੀ ਦਲ ਬਾਦਲ ਦਾ ਸਮਰਥਨ ਮਿਲਦਾ ਹੈ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਗੱਲ ਹੋਏਗੀ, ਬਹੁਤ ਵੱਡੀ ਗੱਲ ਹੋਏਗੀ। ਉਹਨਾਂ ਨੇ ਬਕਾਇਦਾ ਮੇਰੇ ਤੋਂ ਪੁੱਛਿਆ ਕਿ ਤੇਰੇ ਤੱਕ ਪੱਤਰ ਕਿਵੇਂ ਪਹੁੰਚਿਆ, ਫਲਾਂ ਟਮਕਾਂ, ਬਹੁਤ ਸਵਾਲ ਸਨ। ਪਰ ਮੈਂ ਡਾਹ ਨਹੀਂ ਦਿੱਤੀ, ਮੈਂ ਉਹਨਾਂ ਨੂੰ ਕਹਿੰਦਾ ਰਿਹਾ ਵੀ ਮੈਂ ਤਾਂ ਬਚਪਨ ਤੋਂ ਸ਼ਾਖਾ ਚ ਜਾਂਦਾ ਜੀ, ਵਗੈਰਾ ਵਗੈਰਾ। ਯਾਨੀ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਕਨਵਿੰਸ ਕਰਨ ਚ ਉਹਨਾਂ ਨੂੰ ਸਫਲ ਰਿਹਾ ਤੇ ਉਹਨਾਂ ਨੇ ਸਾਰਾ ਕੁਛ ਦੱਸਿਆ। ਤੂੰ ਗੱਲ ਇਹ ਆ ਕਿ ਬਈ ਇਹ ਸਾਰਾ ਕੁਛ ਖੇਡ ਖੇਡ ਰਹੀ ਆ ਸੰਘ, ਇਹ ਸੰਘ ਦੀ ਖੇਡ ਤੁਸੀਂ ਵੇਖੋ। ਹੁਣ ਅਕਾਲੀ ਉਹਦੇ ਨਾਲ ਜੇ ਸਪੋਰਟ ਚ ਆਉਂਦੇ ਆ, ਜ਼ਰਾ ਜੀ ਗੱਲ ਹੈ, ਅਕਾਲੀਆਂ ਨੇ ਤੇ ਇੱਥੇ ਬੰਦੇ ਬਹੁਤ ਘੱਟ ਦਿੱਤੇ ਨੇ ਪੰਜਾਬ ਦੇ ਵਿੱਚ, ਪਰ ਜਿੱਥੇ ਚਲੋ ਮੰਨ ਲਓ ਉਹਨਾਂ ਨੂੰ ਤਾਂ ਯਾਨੀ ਵੋਟ ਟ੍ਰਾਂਸਫਰ ਤੇ ਹੋ ਜਾਏਗੀ ਨਾ, ਜਿੱਥੇ ਉਹਨਾਂ ਨੇ ਜਿਤਾਉਣਾ ਉਹ ਆਪਦਾ ਜਿਤਾ ਲੈਣਗੇ ਜਿੱਥੇ। ਯਾਨੀ ਇਹ ਸਮਝੌਤਾ ਮੂਲ ਰੂਪ ਚ ਚੰਡੀਗੜ੍ਹ ਇਲੈਕਸ਼ਨ ਚ ਨਹੀਂ, ਮੈਂ ਸਮਝਦਾ ਕਿ ਇਹ ਪੰਜਾਬ ਦੇ ਵਿੱਚ ਵੀ ਹੋਇਆ ਔਰ ਮਾਲਵੇ ਦੇ ਵਿੱਚ ਇਹਦਾ ਬਹੁਤ ਅਸਰ ਹੋਏਗਾ, ਬਹੁਤ ਵੱਡਾ ਅਸਰ ਹੋਏਗਾ।
1: ਅੱਛਾ, ਉਧਰੋਂ ਪੁਨਰ ਸਰਜੀਤ ਵਾਲੇ ਜਥੇਦਾਰ ਸਾਹਿਬ ਵੀ ਕਹਿੰਦੇ ਸੀ ਅਸੀਂ BJP ਦੀ ਸਪੋਰਟ ਕਰ ਸਕਦੇ ਹਾਂ ਨਾ, BJP ਨਾਲ ਸਾਡਾ ਸਮਝੌਤਾ ਹੋ ਸਕਦਾ।
0: ਨਹੀਂ ਉਹ ਤਾਂ ਦੇਖੋ ਗੱਲ ਇਹ ਆ ਕਿ ਬਈ ਕਵੀ ਨਾ ਕਵੀ ਹਾਂ, ਇਹਨਾਂ ਦੇ ਪੀਰ ਮੁਹੰਮਦ ਤੇ ਕਹਿ ਰਹੇ ਸਨ ਕਿ ਨਹੀਂ ਜੀ ਬਈ ਸਾਡਾ ਤੇ ਸਮਝੌਤਾ ਕਦੇ ਭਾਜਪਾ ਨਾਲ ਹੋ ਹੀ ਨਹੀਂ ਸਕਦਾ। ਹੁਣ ਆਪੇ ਨੀ ਹੋਣਾ ਜਦੋਂ ਇੱਥੇ ਬੁਕਿੰਗ ਹੋ ਗਈ, ਹੋ ਗਈ, ਅਗਲਿਆਂ ਨੇ ਆਪਦੀ ਬੁਕਿੰਗ ਕਰ ਛੱਡੀ ਆ। ਤੋ ਗੱਲ ਇਹ ਆ ਕਿ ਜਦੋਂ ਅਕਾਲੀ ਦਲ ਬਾਦਲ ਦਾ ਉਹਨਾਂ ਨੂੰ ਸਾਥ ਮਿਲ ਗਿਆ, ਤੁਹਾਡੇ ਕੋਲ ਤੇ ਬੂਥ ਲੈਵਲ ਦਾ ਕੱਢ ਰਹੀ ਹੈ ਨੀਗਾ, ਤੁਹਾਡੇ ਕੋਲ ਹੈ ਕੀ ਆ ਮੈਨੂੰ ਦੱਸੋ, ਨਾ ਸੂਤ ਨਾ ਪਤਾਣ ਜਲਾਏ ਨਾਲ ਠੇਂਗੋ ਠੇਂਗੀ ਹੈ ਕੀ ਆ, ਤਿੰਨ ਹੈ ਕੀ ਆ ਤੁਹਾਡੇ ਕੋਲ, ਤੁਸੀਂ 4-5 ਜਣੇ ਹੋ ਔਰ ਤੁਸੀਂ ਕਿਹਦੇ ਲਈ ਖੇਡਦੇ ਹੋ ਸਭ ਪਤਾ। ਇਹਨਾਂ ਨੂੰ ਆਮ ਆਦਮੀ ਪਾਰਟੀ ਨੇ ਫੁੱਲ ਸਪੋਰਟ ਦਿੱਤੀ ਹੋਈ ਹੈ ਜੀ, ਇੱਥੇ ਫੁੱਲ ਸਪੋਰਟ ਹੈ ਇਹਨਾਂ ਨੂੰ। ਹਾਂਜੀ, ਮੇਰੇ ਕੋਲ ਸਬੂਤ ਨੇ ਇਸ ਚੀਜ਼ ਦੇ ਕਿ ਗਿਆਨੀ ਰਘਵੀਰ ਸਿੰਘ ਦੀ ਔਰ ਮੈਂ ਜਨਤਕ ਤੌਰ ਤੇ ਕਹਿ ਚੁੱਕਾ, ਮੈਨੂੰ ਇੱਕ ਵੀ ਚੈਲੰਜ ਦੇਣ ਕਿ ਗਿਆਨੀ ਰਘਵੀਰ ਸਿੰਘ ਦੀ ਜਦੋਂ ਕਿਤੇ ਪ੍ਰੈਸ ਕਾਨਫਰੰਸ ਹੁੰਦੀ ਹੈ ਜਾਂ ਕੋਈ ਵੀਡੀਓ ਸਟੇਟਮੈਂਟ ਹੁੰਦੀ ਹੈ ਤਾਂ ਉਸਨੂੰ ਚਲਾਉਣ ਵਾਸਤੇ ਇਹਨਾਂ

0: ਜਿਹੜਾ ਮੀਡੀਆ ਵਿੰਗ ਦੇਖਦਾ ਉਹ ਬੰਦਾ ਮਤਲਬ ਕਿ ਪੱਤਰਕਾਰਾਂ ਨੂੰ ਕਿਤੇ ਕਹਿ ਰਿਹਾ ਕਿ ਜਾਓ ਕਵਰੇਜ ਕਰਨੀ ਆ, ਕਿਤੇ ਕਹਿ ਰਿਹਾ ਕਿ ਆ ਸਾਰੇ ਮੀਡੀਆ ਹਾਊਸਸ ਨੂੰ ਕਿਆ ਚਲਾਓ, ਇਹ ਕਿਉਂ ਕਹਿ ਰਹੇ ਨੇ? ਗੱਲ ਇਹ ਆ ਕਿ ਇਹਨਾਂ ਦਾ ਪੱਲੇ ਕੁਛ ਨੀ ਹੈਗਾ। ਮੈਂ ਪਹਿਲਾਂ ਹੀ ਕਹਿ ਦਿੱਤਾ ਸੀਗਾ ਉਹ ਜਦੋਂ ਉਹ ਅਜਨਾਲਾ ਤੇ ਸੇਖਵਾ ਵਰਗੇ ਜਦੋਂ ਬ੍ਰਹਮਪੁਰਾ ਵਰਗੇ ਗਏ ਸਨ, ਮੈਂ ਉਦੋਂ ਵੀ ਕਿਹਾ ਸੀਗਾ ਕਿ ਤੁਹਾਡੇ ਪੱਲੇ ਕੱਖ ਨੀ ਜੇ ਪੈਣਾ, ਹੁਣ ਵੀ ਕੁਛ ਨੀ ਜੇ ਪੈਣਾ। ਇਹ ਦੋ ਧਿਰਾਂ ਰਹਿ ਗਈਆਂ ਨੇ, ਅੰਮ੍ਰਿਤਪਾਲ ਸਿੰਘ ਤੇ ਸੁਖਬੀਰ ਸਿੰਘ ਬਾਦਲ, ਤੇ ਇੱਕ ਧਿਰ ਨੇ ਚਲੇ ਜਾਣਾ ਭਾਜਪਾ ਦੇ ਨਾਲ, ਠੀਕ ਹੈ ਜੀ। ਇੱਕ ਧਿਰ ਰਹਿ ਜਾਏਗੀ ਦੂਜੀ, ਉਹਦਾ ਹੁਣ ਕਿੰਨਾ ਕੁ ਭਾਜਪਾ ਉਭਾਰ ਛੱਡਦੀ ਹੈ, ਕੀ ਕਰਦੀ ਹੈ, ਸਭ ਕਿਤਾਬ ਉਹ ਵੱਧ ਦੀ ਗੱਲ ਆ। ਇੱਕ ਧਿਰ ਤੇ ਕਹਿ ਸਕਦੇ ਆਪਾਂ ਕਿ ਇੱਕ ਧਿਰ ਭਾਜਪਾ ਦੇ ਨਾਲ ਜਾਵੇਗੀ ਜਾਵੇਗੀ।
1: ਅੱਛਾ, ਸਰਕਾਰੀ ਮੁਲਾਜ਼ਮਾਂ ਦਾ ਤੇ ਮਾਨ ਸਾਹਿਬ ਦੇ ਨਾਲ ਪੂਰਾ ਟਕਰਾਅ ਤਲਖੀ ਵਧੀ ਹੋਈ ਹੈ, ਤੇ ਹੁਣ ਕਹਿੰਦੇ ਜੇ ਸਤੌਜ ਤੋਂ ਚੰਡੀਗੜ੍ਹ ਆਲਾ ਮੁਹਿੰਮ ਸੀਗੀ ਤੇ ਹੁਣ ਚੰਡੀਗੜ੍ਹ ਤੋਂ ਸਤੌਜ ਦੀ ਮੁਹਿੰਮ ਚੱਲ ਰਹੀ ਹੈ।
0: ਦੇਖੋ ਜਿਹੜੀ ਮੁਹਿੰਮ ਆ ਉਹ ਵੇਖੋ ਪਾਰ ਲੱਗਦੀ ਹੈ ਕਿ ਨਹੀਂ ਲੱਗਦੀ, ਪਰ ਮੁਲਾਜ਼ਮ ਇਹਨਾਂ ਦੇ ਬਹੁਤ ਉਲਟ ਆ। ਅੱਛਾ, ਇਹਦਾ ਕਾਰਨ ਜਿਹੜਾ ਹੈ, ਕਾਰਨ ਇਹ ਆ ਕਿ ਜੋ ਮੁਲਾਜ਼ਮ ਸਨ, ਮੁਲਾਜ਼ਮ ਬਹੁਤ ਲੰਮੇ ਸਮੇਂ ਤੋਂ ਇਹਨਾਂ ਤੋਂ ਔਖੇ ਸੀ, ਤੇ ਜਦੋਂ ਵੇਲਾ ਆਇਆ ਜਦੋਂ ਇਹਨਾਂ ਨੇ ਮਤਲਬ ਆਪਦੀਆਂ ਮੰਗਾਂ ਮਨਾਉਣੀਆਂ ਸੀਗੀਆਂ, ਉਸ ਵੇਲੇ ਭਗਵੰਤ ਮਾਨ ਹੋਰਾਂ ਦਾ ਹੰਕਾਰ, ਭਗਵੰਤ ਮਾਨ ਹੋਰਾਂ ਦੀ ਨਲਾਇਕੀ, ਨਖਿੱਧਪੁਣਾ ਸਭ ਕੁਛ ਕੰਮ ਕੀਤਾ। ਹੜਤਾਲ ਕੀਤੀ ਉਹਨਾਂ ਨੇ, ਹੜਤਾਲ ਵਾਲੇ ਦਿਨ ਜਿਸ ਤਰ੍ਹਾਂ ਦਾ ਹੰਕਾਰੀ ਰਵੱਈਏ ਵਾਲਾ ਇਹਨਾਂ ਨੇ ਸਟੇਟਮੈਂਟ ਜਾਰੀ ਕੀਤਾ ਕਿ ਹੜਤਾਲ ਤੇ ਗੱਲਬਾਤ ਇਕੱਠਿਆਂ ਨਹੀਂ ਚੱਲ ਸਕਦੀ, ਜਦਕਿ ਉਸ ਵੇਲੇ ਤੱਕ ਤੇ ਗੱਲਬਾਤ ਲਈ ਜਿਹੜੇ ਮੁਲਾਜ਼ਮ ਸੀ ਉਹ ਜਲੰਧਰ ਪਹੁੰਚ ਚੁੱਕੇ ਸੀ। ਜਦੋਂ ਪਹਿਲਾਂ ਤੇ ਤੁਸੀਂ ਚੰਡੀਗੜ੍ਹ ਤੋਂ ਜਲੰਧਰ ਜਗ੍ਹਾ ਬਦਲੀ, ਉੱਥੇ ਗਏ, ਫਿਰ ਉਹਨਾਂ ਨੂੰ ਉੱਥੇ ਕਿਆ ਨੂੰ ਤੁਸੀਂ ਜਲੀਲ ਕੀਤਾ, ਬਿਠਾ ਕੇ ਉੱਥੇ ਸ਼ਰਤ ਰੱਖ ਦਿੱਤੀ ਤੁਹਾਡੇ ਇੱਕ ਬਹੁਤ ਵੱਡੇ ਅਫਸਰ ਨੇ ਕਿ ਬਾਈ ਤੁਸੀਂ ਪਹਿਲਾਂ ਵੀਡੀਓ ਪਾਓ ਤੇ ਆ ਭਗਵੰਤ ਮਾਨ ਨਾਲ ਵਾਲੇ ਕਮਰੇ ਚ ਆ, ਉਹਨੇ ਆ ਕੇ ਮੀਟਿੰਗ ਕਰ ਲੈਂਦੇ ਆ। ਲਓ ਦੱਸੋ, ਉਹ ਕਹਿੰਦੀ ਯਾਰ ਇੱਕ ਵਜਾ ਪਿਆ, 4 ਵਜੇ ਤੇ ਸਾਡੀ ਉਹ ਤੇ ਹੜਤਾਲ ਖਤਮ ਹੋ ਜਾਣੀ ਆ, ਤੇ ਤੁਸੀਂ ਗੱਲਬਾਤ ਕਰਦੇ ਘੰਟਾ ਕੋਈ ਲੱਗੇਗਾ, ਹੁਣ 2 ਘੰਟਿਆਂ ਨਾਲ ਆਖਰ ਆਉਣ ਲੱਗੀ ਆ। ਮਤਲਬ ਇਹੋ ਜਿਹਾ ਰਵੱਈਆ। ਫਿਰ ਇਹਨਾਂ ਨੇ ਹੁਣ ਬਾਅਦ ਦੇ ਵਿੱਚ ਵੀ ਕੋਈ ਖਾਸ ਗੱਲ ਨਹੀਂ ਕੀਤੀ, ਉਲਟਾ ਹੁਣ ਇਹ ਵੀ ਚਰਚਾਵਾਂ ਨੇ ਕਿ ਜੋ DA ਦਾ ਫੈਸਲਾ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਆਇਆ ਹਾਈਕੋਰਟ ਚੋਂ, ਉਸਨੂੰ ਚੈਲੰਜ ਕੀਤਾ ਜਾ ਸਕਦਾ ਸੁਪਰੀਮ ਕੋਰਟ। ਇੱਧਰ ਇਹਨਾਂ ਨੂੰ ਮਤਲਬ ਕਿ ਕਾਰਵਾਈ ਦੀ ਜ਼ਦ ਚ ਲੈਣ ਲਈ ਇਹਨਾਂ ਨੇ ਆਪਦੇ ਨੋਟਿਸ ਕੱਢੇ ਹੋਏ ਨੇ, ਗੈਰ ਹਾਜ਼ਰ ਰਹਿਣ ਵਾਲਿਆਂ ਵਾਸਤੇ ਨੋਟਿਸ ਕੱਢੇ ਹੋਏ ਨੇ। ਹੁਣ ਕੀ ਆ ਕਿ ਸਰਕਾਰੀ ਮੁਲਾਜ਼ਮਾਂ ਵੱਲੋਂ 5 ਸਤੰਬਰ ਨੂੰ ਮੁੱਖ ਮੰਤਰੀ ਦੇ ਘਰਾਓ ਦਾ ਵੀ ਐਲਾਨ, ਕੱਲ ਮੈਂ ਪੜ੍ਹ ਰਿਹਾ ਸੀਗਾ ਕਿ ਲੁਧਿਆਣਾ ਚ ਸਰਕਾਰੀ ਮੁਲਾਜ਼ਮ ਜਥੇਬੰਦੀਆਂ ਨੇ ਮੀਟਿੰਗ ਕੀਤੀ। ਉਹਨਾਂ ਨੇ ਇੱਕ ਤੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਚ ਕੋਈ ਵੀ ਮੁਲਾਜ਼ਮ ਹਿੱਸਾ ਨਹੀਂ ਲਵੇਗਾ, ਇਹ ਵੀ ਇੱਕ ਬੜੀ ਵੱਡੀ ਗੱਲ ਆ ਕਿ ਜੇ ਹੁਣ ਸਰਕਾਰੀ ਮੁਲਾਜ਼ਮ ਕਿਸੇ ਇਸ ਤਰ੍ਹਾਂ ਦੇ ਸਮਾਗਮ ਦਾ ਬਾਈਕਾਟ ਕਰ ਜਾਂਦਾ, ਕਿਸੇ ਈਵੈਂਟ ਦਾ ਬਾਈਕਾਟ ਕਰ ਜਾਂਦਾ, ਤੇ ਉਹਦੇ ਪੱਲੇ ਕੀ ਰਹੇਗਾ? ਤੇ ਇਧਰੋਂ ਮੁਲਾਜ਼ਮਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਇਹ ਆਈ ਸੀ ਤੇ ਉੱਥੇ ਇਹਨਾਂ ਨੂੰ ਖਤਮ ਕਰਾਂਗੇ। ਦੇਖੋ ਤੁਸੀਂ ਇੱਕ ਚੀਜ਼ ਨੋਟਿਸ ਕੀਤੀ ਹੋਣੀ ਹੈ, ਜੇ ਨਹੀਂ ਤੇ ਮੈਂ ਦੱਸ ਦਿੰਦਾ ਕਿ ਇਸ ਵਾਰ ਮੁਲਾਜ਼ਮਾਂ ਨੂੰ ਲੋਕਾਂ ਦਾ ਬੜਾ ਸਮਰਥਨ ਮਿਲ ਰਿਹਾ ਹੈ। ਉਹਦਾ ਇੱਕ ਵੱਡਾ ਕਾਰਨ ਹੈ, ਲੋਕ ਇਹ ਗੱਲ ਸਮਝ ਰਹੇ ਆ ਤੇ ਮੁਲਾਜ਼ਮ ਇਹ ਗੱਲ ਸਮਝਾ ਰਹੇ ਆ। ਪਹਿਲਾਂ ਉਹਨਾਂ ਨੂੰ ਸਮਝਾਉਣ ਚ ਯਤਨ ਜਿਹੜਾ ਹੁੰਦਾ ਸੀਗਾ ਉਹ ਕਾਮਯਾਬੀ ਨਹੀਂ ਸੀ ਮਿਲਦੀ, ਹੁਣ ਕੀ ਹੈ ਉਹ ਬੜੇ ਸਾਦੇ ਢੰਗ ਨਾਲ ਸਮਝਾ ਪਾ ਰਹੇ ਨੇ। ਤੇ ਮੇਰੇ ਵਰਗਾ ਵੀ ਬੰਦਾ ਸਮਝਦਾ ਹੈ ਕਿ ਜੇ ਕੋਈ ਇੱਕ ਦਿਨ ਵਿਧਾਨ ਸਭਾ ਦਾ ਮੈਂਬਰ ਰਹਿ ਲਵੇ ਤੇ ਉਹ ਸਾਰੀ ਜ਼ਿੰਦਗੀ ਪੈਨਸ਼ਨ ਦਾ ਹੱਕਦਾਰ ਆ। ਇੱਕ ਬੰਦਾ 30 ਸਾਲ 35 ਸਾਲ ਇੱਕ ਕੁਰਸੀ ਨੂੰ ਦੇ ਕੇ ਤੇ ਪੱਕੀ ਪੈਨਸ਼ਨ ਦਾ ਹੱਕਦਾਰ ਨਾ ਰਵੇ, ਕੀ ਇਹ ਅਨਿਆਂ ਨਹੀਂ ਹੈ? ਪ੍ਰੋਬੇਸ਼ਨ ਪੀਰੀਅਡ ਦੇ ਨਾਂ ਤੇ 3 ਸਾਲ ਸਿਰਫ 18,400 ਰੁਪਇਆ ਦੇ ਕੇ ਤੇ ਤੁਸੀਂ ਕਿਸੇ ਨੂੰ ਡੱਬ ਵਾਲੀ ਮੰਡੀ ਵਾਲੀ ਸਾਈਡ ਤੋਂ ਚੱਕ ਕੇ ਤੇ ਉਹ ਗੁਰਦਾਸਪੁਰ ਜੋਬ ਕਰਵਾਈ ਜਾਓ 3 ਸਾਲ, ਏਦਾਂ ਤੇ ਲੋਕ ਖੋਤੇ ਗਧੇ ਨਾਲ ਵੀ ਨਹੀਂ ਕਰਦੇ। 3 ਸਾਲ ਕਿ ਤੁਹਾਡਾ ਪ੍ਰੋਬੇਸ਼ਨ ਪੀਰੀਅਡ ਤੇ ਇੱਕ ਦਿਨ ਦਾ ਵੀ ਨਹੀਂ ਹੈ, ਕੋਈ ਮੋਬਾਈਲ ਠੀਕ ਕਰਦਾ, ਵਿਧਾਨ ਸਭਾ ਦੇ ਵਿੱਚ ਚਿੱਟੇ ਲੀੜੇ ਪਾ ਕੇ ਬੋਸ਼ਕੀ ਦਾ ਪਾ

0: ਪਾ ਕੇ ਤੇ ਆ ਕੇ ਕਹਿ ਦਿੰਦਾ ਕਿ ਮੈਂ ਸਿਆਸਤਦਾਨ ਆ ਤੇ ਇਹਨਾਂ ਦਾ 3 ਸਾਲ ਦਾ ਪ੍ਰੋਬੇਸ਼ਨ ਕਾਹਦਾ ਵੀ ਉਹ ਚਲੋ ਮਹੀਨਾ ਦੋ ਮਹੀਨੇ ਕੋਈ ਟ੍ਰੇਨਿੰਗ ਹੋਈ ਠੀਕ ਆ ਉਹ ਚੱਲਦਾ ਕੰਮ ਪਰ ਉਹਦੇ ਚ ਵੀ ਤਨਖਾਹ ਤੇ ਪੂਰੀ ਦਿਓ ਮਤਲਬ ਇਸ ਤਰ੍ਹਾਂ ਦਾ ਸ਼ੋਸ਼ਣ ਆ ਔਰ ਇਹ ਕਿਤੇ ਨਾ ਕਿਤੇ ਜਿਹੜੇ ਅੰਧ ਭਗਤ ਨੇ ਇਹ ਵੀ ਸਮਝਦੇ ਆ ਕਿ ਕੱਲ ਨੂੰ ਜੇ ਖੁਦਾ ਨਾ ਖਾਸਤਾ ਕੋਈ ਆਪਣਾ ਬੱਚਾ ਬੱਚੀ ਭਰਤੀ ਹੋ ਗਿਆ ਫੇਰ ਭਾਈ ਅੰਧ ਭਗਤ ਵੀ ਜ਼ਿਆਦਾ ਨੀ ਬੋਲਦੇ ਤੇ ਜੇ ਬੋਲਣ ਵੀ ਤੇ ਉਹਨਾਂ ਦੇ ਘਰ ਚ ਕੋਈ ਨਾ ਕੋਈ ਮੁਲਾਜ਼ਮ ਹੁੰਦਾ ਉਹ ਕਹਿੰਦਾ ਚੁੱਪ ਕਰ ਮੈਂ ਤੇਰੇ ਮਾਰੂ ਤੋ ਇਹ ਅੰਧ ਭਗਤ ਵੀ ਮਜਬੂਰ ਹੋ ਕੇ ਬਹਿ ਜਾਂਦੇ ਮੈਂ ਆਹਾਂ ਵਰ ਕੇ ਬਹਿ ਜਾਤਾ ਹੂੰ ਤੋ ਗੱਲ ਇਹ ਆ ਕਿ ਇਸ ਕਰਕੇ ਐਤਕੀ ਮੁਲਾਜ਼ਮ ਜਿਹੜੇ ਆ ਬੜੇ ਜਥੇਬੰਦਕ ਨੇ ਬੜੇ ਮਜ਼ਬੂਤ ਨੇ ਤੇ ਸਭ ਤੋਂ ਵੱਡੀ ਗੱਲ ਆ ਕਿ ਬੜਾ ਵੱਡਾ ਸਮਰਥਨ ਉਹਨਾਂ ਦੇ ਹੱਕ ਦੇ ਵਿੱਚ ਆ ਕਿ ਲੋਕ ਚਾਹੁੰਦੇ ਨੇ ਕਿ ਖੱਜਲ ਖੁਆਰੀ ਤਾਂ ਬੰਦ ਹੋਵੇ ਪਰ ਇਹ ਆ ਕਿ ਇਹਨਾਂ ਨੂੰ ਹੱਕ ਵੀ ਮਿਲਨੇ ਚਾਹੀਦੇ ਆ ਕਿਉਂਕਿ ਇਹਨਾਂ ਦੀ ਤਾਦਾਦ ਬਹੁਤ ਹੈ ਔਰ ਇਸੇ ਚੱਕਰ ਦੇ ਵਿੱਚ ਇਸੇ ਚੱਕਰ ਚ ਜੇ ਤੁਸੀਂ ਵੇਖੋਗੇ ਤਾਂ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਡਾ ਰਿਸਕ ਆ ਇੰਟੈਲੀਜੈਂਸ ਦੀਆਂ ਰਿਪੋਰਟਾਂ ਬਣਦੀਆਂ ਰਹਿੰਦੀਆਂ ਨੇ ਅੰਦਰੂਨੀ ਸਰਵੇ ਬਣਦੇ ਰਹਿੰਦੇ ਨੇ ਤੇ ਕੱਲ ਮੇਰੇ ਕੋਲ ਕਾਂਗਰਸ ਦਾ ਕੋਈ ਬਹੁਤ ਵੱਡਾ ਲੀਡਰ ਸੀ ਜੋ ਇਹਨਾਂ ਦੀ ਗੱਲ ਕਰ ਰਿਹਾ ਸੀ ਕਹਿੰਦਾ ਵੀ ਸਾਡੀ ਕਿਸੇ ਬਹੁਤ ਵੱਡੇ ਇੰਟੈਲੀਜੈਂਸ ਜਿਹੜਾ ਮਤਲਬ ਕਿ ਇੰਟਰਨਲ ਨਹੀਂ ਕਹਿ ਸਕਦੇ ਐਕਸਟਰਨਲ ਦਾ ਮਾਮਲਾ ਦੇਖਦਾ ਹੈ ਤਾਂ ਉਸਨੇ ਕਿਹਾ ਕਿ ਹੁਣ ਇਹਨਾਂ ਦਾ ਸਰਵੇ ਜਿਹੜਾ ਹੈ ਉਹ ਕੱਟ ਕੇ ਕਿਉਂਕਿ ਸਰਕਾਰ ਦੇ ਪੱਖ ਚ ਬਣਦਾ ਹੈ ਜਿਹੜਾ ਪਹਿਲਾਂ 70 ਤੱਕ ਸੀ 60 ਤੱਕ ਸੀ ਉਹ 50 ਸੀਟਾਂ ਤੱਕ ਆ ਗਿਆ ਤੁਸੀਂ ਹਿਸਾਬ ਨਾਲ ਉਹਦਾ ਵੱਡਾ ਕਾਰਨ ਹੈ ਉਹਦਾ ਵੱਡਾ ਕਾਰਨ ਕਿਉਂਕਿ ਦੇਖੋ ਅਸੀਂ ਇੱਥੇ ਵਿੱਚ ਰਹਿੰਦੇ ਹਾਂ ਸਾਡਾ ਨੈਟਵਰਕ ਵੀ ਆ ਆਈਐਸ ਆਈਪੀਐਸ ਚ ਬਹੁਤ ਵੱਡੇ ਬੰਦਿਆਂ ਨਾਲ ਸਾਰਾ ਕੁਝ ਗੱਲਬਾਤ ਦਾ ਮੌਕਾ ਮਿਲਦਾ ਰਹਿੰਦਾ ਦਰਅਸਲ ਕੀ ਹੈ ਕਿ ਜਿਹੜਾ ਤੁਹਾਨੂੰ ਇੱਕ ਸ਼ੋਰਗੁਲ ਸੁਣਾਈ ਦਿੰਦਾ ਹੈ ਕਿ ਹਜ਼ਾਰ ਹਜ਼ਾਰ ਰੁਪਈਆ ਹਜ਼ਾਰ ਹਜ਼ਾਰ ਰੁਪਈਏ ਵਾਲਾ ਇੱਕ ਤੇ ਪ੍ਰਚਾਰ ਥੰਮਿਆ ਪਹਿਲਾਂ ਕਾਂਗਰਸ ਦੀ ਲੜਾਈ ਨੇ ਅਸਰ ਪਾਈ ਰੱਖਿਆ ਹੁਣ ਕੀ ਆ ਕਿ ਮੁਲਾਜ਼ਮਾਂ ਦਾ ਪ੍ਰਚਾਰ ਇੰਨਾ ਜ਼ਬਰਦਸਤ ਹੈ ਨਾ ਸੋਸ਼ਲ ਮੀਡੀਆ ਤੇ ਕਿਉਂਕਿ ਹੁਣ ਤੁਸੀਂ ਵੇਖੋ ਕਿ ਪੈਨਸ਼ਨਰ ਨਾਲ ਜੋੜ ਕੇ ਤੇ ਜਿਹੜੇ ਤਨਖਾਹਦਾਰ ਹੈ ਉਹ 8 ਲੱਖ ਦੇ ਕਰੀਬ ਬਣਦੇ ਆ ਮੋਸਟ ਆਫ ਟਾਈਮ ਉਹਨਾਂ ਦੇ ਖਾਤੇ ਆ ਸੋਸ਼ਲ ਮੀਡੀਆ ਤੇ ਉਹ ਨੇਰੀ ਠਾ ਦਿੰਦੇ ਆ 8 ਲੱਖ ਬੰਦਾ ਇਹਨਾਂ ਦੀ ਆਈ ਟੀ ਟੀਮ ਕੁਛ ਵੀ ਨੀ ਕਰ ਪਾਉਂਦੀ
1: ਉਧਰੋਂ ਕਿਸਾਨ ਵੀ ਉਧਰੋਂ ਕਿਸਾਨ ਸੰਘਰਸ਼ ਵੀ ਚੱਲ ਰਿਹਾ
0: ਕਿਸਾਨ ਸੰਘਰਸ਼ ਤੇ ਉਹਦਾ ਹੈ ਨੀ ਜੀ ਕਿਤੇ ਕਿਸਾਨ ਸੰਘਰਸ਼ ਤਾਂ ਠੀਕ ਆ ਉਹ ਕਹਿੰਦੇ ਨੇ ਕਿ ਮਤਲਬ ਕਿ ਮੋਰਚਾ ਲਾਵਾਂਗੇ ਅਸੀਂ ਚੰਡੀਗੜ੍ਹ ਮੋਰਚਾ ਲਾਵਾਂਗੇ ਕਿਸਾਨ ਸੰਘਰਸ਼ ਟੁੱਟਵਾਂ ਹੈ ਕਿਸਾਨ ਸੰਘਰਸ਼ ਕੋਈ ਇੰਨਾ ਤਾਕਤਵਰ ਨਹੀਂ ਹੈ ਕੋਈ ਇੰਨਾ ਜਥੇਬੰਦਕ ਨਹੀਂ ਹੈ ਮਤਲਬ ਕਿ ਉਹਦਾ ਕੋਈ ਅਸਰ ਹੈ ਨੀ
1: ਗਾ
0: ਇਸ ਵੇਲੇ ਜਿਹੜੀ ਜਦੋਜਹਿਦ ਆ ਉਹ ਮੁਲਾਜ਼ਮਾਂ ਤੇ ਵਰਸ ਕਹਿ ਸਕਦੇ ਕਿ ਮਾਨ ਸਰਕਾਰ
1: ਚੌਧਰ ਮਾਨ ਸਾਹਿਬ ਤੇ ਕੇਜਰੀਵਾਲ ਤੇ ਸੁਸ਼ੋਧੀਆ ਤਾਂ ਆਰਟ ਆਫ ਲਿਵਿੰਗ ਸਿੱਖਣ ਗਏ ਹੋਏ
0: ਉਹਨਾਂ ਕੋਲ ਜਿੱਥੇ ਆਰਟ ਆ ਉਹਨਾਂ ਦੇ ਕੋਲ ਮੈਨੂੰ ਨੀ ਲੱਗਦਾ ਕਿ ਉਹ ਤਾਂ ਸ਼ਾਇਦ ਹੋ ਸਕਦਾ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੂੰ ਸਿਖਾ ਹੁਣ ਵੀ ਤੂੰ ਬਾਬਾ ਇੱਥੇ ਕਿੱਧਰ ਤੂੰ ਮੱਥੇ ਮਾਰਦਾ ਰਹਿੰਦਾ ਆ ਕਿ ਆ ਇੱਧਰਲੇ ਪਾਸੇ ਤੈਨੂੰ ਟਿਕਟ ਦੇ ਦਿੰਦੇ ਆ ਉੱਥੇ ਫਲੋਰ ਤੋਂ ਜਾਂ ਤੈਨੂੰ ਟਿਕਟ ਦੇ ਦਿੰਦੇ ਆ ਬਈ ਤੈਨੂੰ ਮੰਡੀ ਗੋਬਿੰਦਗੜ੍ਹ ਤੋਂ ਹੈ ਕਿੱਧਰ ਫਿਰਦਾ ਆ ਜਾ ਗੱਲ ਇਹ ਕਿ ਤੁਰੇ ਫਿਰਦੇ ਆ ਦੋਨੇ ਡਗ ਡਗ ਵੱਜਦੇ ਉਹ ਗੱਲ ਹੁਣ ਨਾ ਉਹਦੀ ਰਹੀ ਆ ਨਾ ਉਹਦੀ ਰਹੀ ਆ ਇਹ ਤੁਸੀਂ ਵੇਖ ਲਓ ਹੁਣ ਕਿਸ ਤਰ੍ਹਾਂ ਦੇ ਇਹ ਉਹੀ ਸ਼੍ਰੀ ਸ਼੍ਰੀ ਰਵੀ ਸ਼ੰਕਰ ਆ ਜਿਹਨੇ ਇੱਕਰੀ ਜਮਨਾ ਦੇ ਕੰਢੇ ਪ੍ਰੋਗਰਾਮ ਕੀਤਾ ਤੇ ਇਹਨੂੰ ਐਨ ਜੀ ਟੀ ਨੇ ਜੁਰਮਾਨਾ ਪਾਇਆ ਸੀ ਜਿਹੜਾ ਮੋਦੀ ਸਰਕਾਰ ਨੇ ਮਾਫ ਕਰ ਦਿੱਤਾ ਸੀ ਤੇ ਜਿਸ ਵੇਲੇ ਜੁਰਮਾਨਾ ਪਾਇਆ ਉਸ ਵੇਲੇ ਸਭ ਤੋਂ ਪਿੱਟਣ ਵਾਲਿਆਂ ਚ ਜਿਹੜਾ ਰੁਦਨ ਕਰਨ ਵਾਲਿਆਂ ਚ ਸੀ ਕੇਜਰੀਵਾਲ ਸਭ ਤੋਂ ਅੱਗੇ ਸੀ ਹੁਣ ਜਾ ਕੇ ਤੇ ਵੇਖੋ ਕੀ ਬੈਠੇ ਨੇ ਤਿਕੜੀ ਜਾ ਕੇ ਕਹਿੰਦੇ ਉਹਨੇ ਕੋਈ ਮਾਰ ਮੰਤਰ ਪੁੱਤਰ ਮਾਰ ਕੋਈ ਕਰ ਕੋਈ ਨਾ ਕੋਈ ਉਨੀ ਕੀ ਭੰਨ ਕਾਢ ਕਰ ਕੋਈ ਬਣ ਜਾਵੇ ਕੰਮ ਸਾਡਾ ਹੋਰ ਕੀ ਹੈ ਇਹਨਾਂ ਨੇ
1: ਅੱਛਾ ਭਾਜਪਾ ਨੇ ਕੋਈ AI ਵੀਡੀਓ ਜਾਰੀ ਕੀਤੀ ਹੈ ਜੀ
0: ਹਾਂਜੀ ਦੇਖੋ ਉਹ ਇੱਕ ਵੀਡੀਓ ਆ ਜਿਹਦੇ ਵਿੱਚ ਭਗਵੰਤ ਮਾਨ ਦੇ ਥੱਪੜ ਮਾਰਿਆ ਜਾ ਰਿਹਾ ਇੱਕ ਕਲਾਸ ਦੇ ਵਿੱਚ ਚਪੇੜ ਮਾਰੀ ਜਾ ਰਹੀ ਆ ਤੇ ਉਸ ਵੀਡੀਓ ਦਾ AI ਜਨਰੇਟਡ ਵੀਡੀਓ ਆ ਪਰ ਇਹ ਤੁਸੀਂ ਦੇਖਿਆ ਹੋਣਾ ਇਹ ਕੰਮ ਸ਼ੁਰੂ ਕਿਹਨੇ ਕੀਤਾ ਇਹ ਕੰਮ ਸ਼ੁਰੂ ਕਰਨ ਵਾਲੇ ਵੀ ਇਹ ਆਮ ਆਦਮੀ ਪਾਰਟੀ ਵਾਲੇ ਸੀ ਇਹਨਾਂ ਨੇ AI ਨਾਲ ਸੁਖਬੀਰ ਸਿੰਘ ਬਾਦਲ ਦੀਆਂ ਕਿੰਨੀਆਂ ਵੀਡੀਓ ਬਣਾਈਆਂ ਕਦੇ ਉਹ ਆਪਦੀ ਘਰ ਵਾਲੀ ਕੋਲ ਜਾ ਕੇ ਰੋ ਰਿਹਾ ਕਦੇ ਕੁਛ ਕਦੇ ਕੁਛ ਕਦੇ ਕੁਛ ਹੁਣ ਤਕਨੀਕ ਕਿਸੇ ਦੀ ਸਖੀ ਥੋੜੀ ਆ ਭਾਜਪਾ ਵਾਲਿਆਂ ਨੇ ਇਹਨਾਂ ਤੇ ਬਣਾਤੀ ਉਹਨੇ ਕਹਿੰਦੇ ਆ ਕਿ ਇਹ ਦਸਤਾਰਧਾਰੀ ਦਾ ਅਪਮਾਨ ਆ ਇਹ ਨਾਲ ਕਿਹਾ ਜਾਂਦਾ ਹੈ ਕਿ ਭਾਈ ਅਸਲ ਦੇ ਵਿੱਚ ਇਹ ਹਿੰਸਾ ਦਿਖਾਈ ਗਈ ਆ ਵਿੱਚ ਅਸੀਂ ਇਹਦੇ ਤੇ ਕਾਨੂੰਨੀ ਕਾਰਵਾਈ ਕਰਾਂਗੇ ਬਿਲਕੁਲ ਕਰ

0: ਭਾਈ ਕਰਨੀ ਚਾਹੀਦੀ ਹੈ। ਮੈਂ ਕਹਿੰਦਾ ਕਿ ਇਹੋ ਜਿਹੀਆਂ ਚੀਜ਼ਾਂ ਮਾੜੀਆਂ ਨੇ, ਪਰ ਇਹ ਤੁਹਾਡੇ ਬੁੱਲ ਕਿਉਂ ਉਸ ਵੇਲੇ ਸੀਤੇ ਜਾਂਦੇ ਆ ਜਦੋਂ ਆ ਸਾਰਾ ਕੁਛ ਵਿਰੋਧੀਆਂ ਦੇ ਨਾਲ ਹੁੰਦਾ ਹੈ?
1: ਜੀ
0: ਤੁਸੀਂ ਤਾਂ ਮਤਲਬ ਕਿ ਕਰਤਾਰ ਕੁਸ਼ੀ ਕਰਨ ਦੇ ਵਿੱਚ ਕਿਸੇ ਦੀ ਵੀ ਕੋਈ ਕਸਰ ਹੀ ਨਹੀਂ ਛੱਡਦੇ,
1: ਜੀ ਬਿਲਕੁਲ
0: ਇੰਨੀ ਕਰਤਾਰ ਕੁਸ਼ੀ ਕਰਦੇ, ਇੰਨੀ ਕਰਤਾਰ ਕੁਸ਼ੀ ਕਰਦੇ ਕਿ ਗੱਲ ਹੀ ਛੱਡਦੇ ਹੋ। ਤਾਂ ਖੈਰ ਗੱਲ ਇਹ ਆ ਕਿ ਜੀ ਦੇਖੋ ਇਹ ਚੀਜ਼ਾਂ ਮਾੜੀਆਂ ਨੇ, ਤਕਨੀਕ ਦਾ ਸਾਰਾ ਜਿਹੜਾ ਉਹ ਠੀਕ ਆ, ਸੋਸ਼ਲ ਮੀਡੀਆ ਤੇ ਅੱਜ ਕੱਲ ਆਪਾਂ ਕਹਿੰਦੇ ਹਾਂ ਕਿ ਬਈ ਜ਼ਰੂਰੀ ਵੀ ਆ, ਸਭ ਕੁਝ ਚੱਲਣਾ ਚਾਹੀਦਾ, ਪਰ ਆਹ ਗੱਲਾਂ ਜਿਹੜੀਆਂ ਨੇ ਇਹ ਗੱਲਾਂ ਮਾੜੀਆਂ ਨੇ। ਪਰ ਜਦੋਂ ਤੁਸੀਂ ਆਪਦੇ ਵਿਰੋਧੀ ਨੂੰ ਕੁਚਲਣਾ ਹੋਵੇ, ਉਹਦਾ ਕਰੈਕਟਰ ਅਸੈਸੀਨੇਟ ਕਰਨਾ ਹੋਵੇ, ਤੁਸੀਂ ਆਹ ਦੇਖੋ ਮਨਿੰਦਰ ਨੂੰ ਕਿੰਨਾ ਇਹਨਾਂ ਨੇ ਆ ਹੁਣ ਉਹਦੇ ਤੇ ਇੱਕ ਕੇਸ ਦਰਜ ਕਰ ਦਿੱਤਾ।
1: ਜੀ
0: ਮੈਂ ਹਮੇਸ਼ਾ ਕਹਿੰਦਾ ਕਿ ਮੈਨੂੰ ਵੀ 36 ਕਮੀਆਂ ਉਹਨਾਂ ਦੇ ਕੰਮ ਚੋਂ ਨਜ਼ਰ ਆਉਂਦੀਆਂ ਹੋਣਗੀਆਂ, ਪਰ ਕੀ ਮੈਂ ਉਹਨਾਂ ਤੇ ਜਾ ਕੇ ਕੋਈ ਝੂਠਾ ਮੁਕੱਦਮਾ ਦਰਜ ਕਰਵਾ ਦਿਆਂ? ਗੱਲ ਇਹ ਆ ਕਿ ਉਹਨੂੰ ਜ਼ਮਾਨਤ ਵੀ ਮਿਲ ਗਈ ਬਾਹਰ ਦੀ ਬਾਹਰ ਸੋਸ਼ਲ ਮੀਡੀਆ ਚ, ਪਰ ਉਹ ਤਾਂ ਇੰਨਾ ਪੋਸਟਰ ਬਣਾ ਕੇ ਤੇ ਕੀ ਕੁਛ ਕੀਤਾ ਗਿਆ ਕਿ ਇਹ ਤਾਂ ਬਈ ਏਦਾਂ ਆ ਉਦਾਂ ਆ, ਪੱਤਰਕਾਰ ਨਹੀਂ ਆ ਫਲਾਂ ਨੇ, ਤੁਸੀਂ ਥੋੜੀ ਤੈਅ ਕਰੋਗੇ ਕਿ ਪੱਤਰਕਾਰ ਨਹੀਂ, ਪਰ ਬਲਤੇਜ ਪੰਨੂ ਤੈਅ ਕਰ ਰਹੇ ਨੇ ਕਿ ਮੈਂ ਇਹਨਾਂ ਕੋਲ ਡਿਗਰੀ ਨਹੀਂ।
1: ਜਿਹੜਾ ਰੋਂਦਾ ਪਿੱਟਦਾ ਹੁੰਦਾ ਸੀ ਖੁਦ
0: ਨਹੀਂ, ਇਹਨਾਂ ਨੇ ਜੋ ਰਿਪੋਰਟਰਸ ਕਲੈਕਟਿਵ ਦੀ ਰਿਪੋਰਟ ਆਈ ਹੈ ਉਹਦੇ ਵਿੱਚ ਵਰਜ਼ਨ ਦੇ ਦੌਰਾਨ ਕੀ ਕਿਹਾ ਕਿ ਬਈ ਇਹ ਤੇ ਪੱਤਰਕਾਰ ਹੀ ਹੈ ਨੀ, ਇਹਨਾਂ ਦੇ ਕੋਲ ਡਿਗਰੀ ਨਹੀਂ। ਤੇ ਮੈਂ ਕਿਹਾ ਜਦੋਂ ਤੁਸੀਂ ਰੇਡੀਓ ਤੇ ਉੱਥੇ ਜਾ ਕੇ ਤੇ ਬਹੁਤ ਵੱਡੇ ਵੱਡੇ ਛੱਡਦੇ ਹੁੰਦੇ ਸੋ, ਤੇ ਉਦੋਂ ਤੁਸੀਂ ਕਿਹੜਾ ਟੋਰਾਂਟੋ ਯੂਨੀਵਰਸਿਟੀ ਚੋਂ ਜਰਨਲਿਜ਼ਮ ਕੀਤਾ?
1: ਬਿਲਕੁਲ ਬਿਲਕੁਲ ਯੈਸ ਯਾ ਕਰ ਲਈਆਂ ਤੇ ਹੁਣ ਫਿਰ ਕਿੱਥੇ ਖੜੇ ਨੇ ਲੋਕ, ਉਹਨਾਂ ਵੱਲ ਦੇਖਦੇ ਆ ਕੀ ਕਰਨਗੇ?
0: ਗੱਲ ਇਹ ਆ ਕਿ ਚੰਨੀ ਸਾਹਿਬ ਦਾ ਵੀ ਜਿਹੜਾ ਹੈ ਨਾ ਔਖਾ ਹੀ ਆ ਕੰਮ, ਜਿਵੇਂ ਆਪਾਂ ਕਹਿੰਦੇ ਫਲਾਣੇ ਦਾ ਔਖਾ ਹੀ ਆ ਔਖਾ ਇਵਾਂ ਕਿ ਚੰਨੀ ਸਾਹਿਬ ਇੱਕ ਤਾਂ ਬਿਲਕੁਲ ਜਿਹੜੀ ਤੁਸੀਂ ਗੱਲ ਕਹੀ ਆ ਕਿ ਉਹ ਡਿਗਰੀ ਡੁਗਰੀ ਕਰਦੇ ਆ, ਜਿੱਦਣ ਪੇਪਰ ਦੇਣ ਗਏ ਵੀ ਕੱਲ ਪੇਪਰ ਕਰ ਦੀ ਦਾ ਹੰਝਵਾ ਨਾਲ ਹੋ ਗਿਆ ਗੱਚ ਮਿੱਤਰ, ਉਹ ਪੇਪਰ ਕੀ ਹੋਇਆ ਕਿ ਦਰਅਸਲ ਜਦੋਂ ਇੱਕ ਕਿਸੇ ਨੇ ਤਸਵੀਰ ਕਲਿੱਕ ਕਰ ਲਈ ਉਹ ਵਾਇਰਲ ਹੋ ਗਈ, ਉਹ ਪੈ ਗਿਆ ਰੌਲਾ, ਉਹ ਰੌਲਾ ਪੈ ਗਿਆ। ਜਿਸ ਵੇਲੇ ਰੌਲਾ ਪੈ ਗਿਆ ਤੇ ਚੰਨੀ ਸਾਹਿਬ ਕਹਿੰਦੇ ਕਿ ਭਾਈ ਹੁਣ ਮੈਂ ਕੀ ਕਰਾਂ ਜੀ, ਕਿਉਂਕਿ ਉੱਥੇ ਕੋਈ ਮੀਡੀਆ ਵਾਲਾ ਹੋ ਸਕਦਾ ਤੇ ਜੋ ਐਗਜ਼ਾਮੀਨੇਸ਼ਨ ਕੰਡਕਟ ਕਰ ਰਹੇ ਸਨ ਉਹ ਜਿਹੜੇ ਪ੍ਰੋਫੈਸਰ ਸਾਹਿਬ ਸੀ ਉਹ ਕਹਿੰਦੇ ਕਿ ਇਹਨਾਂ ਦੇ ਨਾਲ ਸਿਕਿਉਰਿਟੀ ਆਈ ਸੀ, ਅਸੀਂ ਕਿਦਾਂ ਕਿਦਾਂ ਧਿਆਨ ਰੱਖੀਏ, ਮੈਂ ਕਿਦਾਂ ਕਿਦਾਂ ਮਾਨ ਰੱਖ ਲਾ, ਕੀ ਪਤਾ ਕਿੰਨੇ ਖਿੱਚ ਕੇ ਪਾ ਦਈਏ। ਮਤਲਬ ਕਿ ਹੁਣ ਕੋਈ ਵੀ ਇਸ ਗੱਲ ਦੀ ਕਹਿ ਲਓ ਕਿ ਜ਼ਿੰਮੇਵਾਰੀ ਨਹੀਂ ਲੈ ਰਿਹਾ ਵਾ। ਦੂਜੇ ਪਾਸੇ ਜੇ ਆਪਾਂ ਵੇਖੀਏ ਚੰਨੀ ਸਾਹਿਬ ਦਾ ਹਿਸਾਬ ਕਿਤਾਬ ਸਮਝੋ ਬਾਹਰ ਹੋ ਗਿਆ, ਈਸਡੂ ਦੇ ਵਿੱਚ ਇਹਨਾਂ ਨੇ ਕਾਨਫਰੰਸ ਕੀਤੀ ਤੇ ਰਾਜਾ ਵੜਿੰਗ ਨਿਧਾਰਿਤ ਰੱਖੜ ਪੁੰਨਿਆ ਤੇ ਕੀਤੀ ਆ, ਤੇ ਉਹਦੇ ਵਿੱਚ ਵੀ ਜੇ ਤੁਸੀਂ ਵੇਖੋਗੇ ਤੇ ਇਹ ਰਾਜਾ ਵੜਿੰਗ ਨਹੀਂ ਆਇਆ, ਯਾਨੀ ਮਤਭੇਦ ਬਣੇ ਹੋਏ ਆ। ਉਸ ਤੋਂ ਪਹਿਲਾਂ ਜਿਸ ਦਿਨ ਰਾਹੁਲ ਗਾਂਧੀ ਦੀ ਸਪੀਚ ਸੀ ਸਦਨ ਦੇ ਅੰਦਰ, ਵਿਪ ਜਾਰੀ ਕੀਤਾ ਗਿਆ ਸੀਗਾ, ਚੰਨੀ ਸਾਹਿਬ ਗੈਰ ਹਾਜ਼ਰ ਰਹੇ, ਉਹਨਾਂ ਨੂੰ ਸਫਾਈ ਦੇਣੀ ਪਈ, ਦਿਨ ਪੇਪਰਾਂ ਦੇ ਨੇੜੇ ਚੰਨ ਮੱਖਣਾ ਤੇ ਤੇਰਾ ਪੈਂਦਾ ਇੱਥੇ ਧਿਆਨ ਤਾਂ ਵੀ ਰੱਖਣਾ ਵੀ ਮੇਰਾ ਤਾਂ ਪੇਪਰ ਹੈ, ਸਫਾਈ ਤੱਕ ਦੇਣੀ ਪਈ। ਇਸ ਤੋਂ ਇਲਾਵਾ ਮਤਲਬ ਕਿ ਰਾਜਾ ਵੜਿੰਗ ਦੇ ਨਾਲ ਵੱਖੋ ਵੱਖਰੇ ਪ੍ਰੋਗਰਾਮ, ਯਾਨੀ ਇੱਕ ਜਗ੍ਹਾ ਤੇ ਜਾਣਾ ਆ ਤਾਂ ਦੋਨਾਂ ਨੇ ਵੱਖੋ ਵੱਖ ਜਾਣਾ ਆ, ਫਿਰ ਇੱਕ ਵਾਰੀ ਪੋਸਟਰ ਲੱਗੇ ਉਹਦੇ ਵਿੱਚੋਂ ਰਾਜਾ ਵੜਿੰਗ ਜਾਂ ਕਾਂਗਰਸ ਹੀ ਨਿਰਧਾਰਿਤ ਕਰ ਦਿੱਤੀ। ਤੇ ਸਭ ਤੋਂ ਵੱਡਾ ਜਿਹੜਾ ਇਸ ਹਫਤੇ ਦਾ ਘਟਨਾਕ੍ਰਮ ਰਿਹਾ ਨਾ ਉਹ ਰਿਹਾ ਕਿ ਬਈ ਅਸਲ ਦੇ ਵਿੱਚ ਜਦੋਂ ਇਹ ਗੱਲ ਚੱਲੀ ਕਿ ਬਈ ਚੰਨੀ ਸਾਹਿਬ ਦੀ ਪ੍ਰੇਜ਼ ਕੀਤੀ ਹੈਗੀ ਆ ਕਾਇਮ ਸਿੰਘ ਨੇ, ਉਹ ਜਿਹੜਾ ਵੀਡੀਓ ਕਲਿੱਪ ਸੀ ਉਹ ਸ਼ੇਅਰ ਕਰ ਦਿੱਤਾ ਬਈ ਚੰਨੀ ਸਾਹਿਬ ਨੇ ਆਪਣੇ ਪੇਜ ਤੇ, ਜਦੋਂ ਸ਼ੇਅਰ ਕਰ ਦਿੱਤਾ ਤੇ ਸਭ ਤੋਂ ਜ਼ਿਆਦਾ ਕਾਂਗਰਸ ਚ ਤਰਥਾਲੀ ਉਸ ਵੇਲੇ ਮੱਚੀ ਕਿ ਇਹ ਕੀ ਹੋ ਗਿਆ ਬਈ। ਜੇ ਆਈਡੀਓਲੋਜੀਕਲੀ ਦੇਖੋਗੇ ਤੁਸੀਂ ਤਾਂ ਦੋਹਾਂ ਦਾ ਬੜਾ ਫਰਕ ਆ, ਤੇ ਚੰਨੀ ਸਾਹਿਬ ਅੱਗੇ ਵੀ ਅੰਮ੍ਰਿਤਪਾਲ ਸਿੰਘ ਦੇ ਹੱਕ ਚ ਇੱਕ ਦੋ ਵਾਰੀ ਬੋਲ ਚੁੱਕੇ ਆ, ਉੱਥੋਂ ਲੋਕਾਂ ਦੇ ਕੰਨ ਖੜੇ ਹੋ ਗਏ ਵੀ ਚੱਲ ਕੀ ਗਿਆ ਕਿ ਆਪਦੀ ਕਾਂਗਰਸ ਤੇ ਪੋਸਟਰਾਂ ਤੋਂ ਗਾਇਬ ਹੋ ਜਾਂਦੀ ਆ। ਤੇ ਇੱਧਰ ਤਾਂ ਫਿਰ ਬਾਅਦ ਦੇ ਵਿੱਚ ਪਤਾ ਲੱਗਿਆ, ਪਤਾ ਇਹ ਲੱਗਿਆ ਸਾਹਿਬ ਕਿ ਜਿਹੜੇ ਚੰਨੀ ਸਾਹਿਬ ਆ ਇਹਨਾਂ ਦੀ ਕਿਤੇ ਨਾ ਕਿਤੇ ਗੱਲਬਾਤ ਤੇ ਚੱਲ ਰਹੀ ਆ, ਹਾਲਾਂਕਿ ਚੰਨੀ ਸਾਹਿਬ ਉਹਦੇ ਚ ਇਨਵੋਲਵ ਨੇ। ਅਕਾਲੀ ਦਲ ਵਾਰਸ ਪੰਜਾਬ ਦੇ ਦੇ ਕੁਛ ਲੀਡਰਾਂ ਦੇ ਨਾਲ ਮੈਂ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਸ ਗੱਲ ਤੇ ਮੋਹਰ ਲਾਈ ਕਿ

0: ਗੱਲਬਾਤ ਹੈ, ਉਹ ਕਿਸ ਲੈਵਲ ਤੇ ਅਸੀਂ ਦੱਸ ਨਹੀਂ ਸਕਦੇ। ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਇੱਕ ਥਾਂ ਤੋਂ ਮੈਨੂੰ ਇਹ ਕਨਫਰਮ ਹੋਇਆ ਕਿ ਆਉਣ ਵਾਲੇ ਕੁਝ ਦਿਨਾਂ ਚ ਦਿੱਲੀ ਚ ਮੀਟਿੰਗਾਂ ਹੋਣਗੀਆਂ, ਅਹਿਮ ਮੀਟਿੰਗਾਂ ਹੋਣਗੀਆਂ, ਤੇ ਸ਼ਾਇਦ ਉੱਥੇ ਜਾ ਕੇ ਕੁਝ ਨਾ ਕੁਝ ਫਾਈਨਲ ਹੋ ਜਾਏਗਾ। ਉਹ ਦੇਖਦੇ ਹਾਂ ਕੀ ਬਣਦਾ ਹੈ, ਪਰ ਚਰਨਜੀਤ ਚੰਨੀ ਵੱਲ ਸਾਰੇ ਦੇਖ ਰਹੇ ਆ। ਜੇ ਉਹ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਜਾਂਦੇ ਆ ਤਾਂ ਸਮੀਕਰਨ ਬਦਲ ਜਾਣਗੇ, ਕਿਉਂਕਿ ਦੇਖੋ ਮਾਇਆਵਤੀ ਨੇ ਕਹਿ ਦਿੱਤਾ ਹੈ ਕਿ ਅਸੀਂ ਤੇ ਅੱਡ ਲੜਨਾ ਹੈ। ਤਾਂ ਉਸ ਸੂਰਤ ਦੇ ਵਿੱਚ ਕੀ ਆ ਕਿ ਜਿਹੜੇ ਐਸੀ ਭਾਈਚਾਰੇ ਦੇ ਵੋਟ ਆ ਉਸ ਨੂੰ ਆਪਣੇ ਨਾਲ ਜੋੜਨ ਵਾਸਤੇ ਆਮ ਆਦਮੀ ਪਾਰਟੀ, ਭਾਜਪਾ, ਕਾਂਗਰਸ ਤੇ ਫਿਰ ਅਕਾਲੀ ਦਲ ਵਾਰਸ ਪੰਜਾਬ ਦੇ, ਇਹ ਜਦੋਂ ਜਹਿਦ ਚ ਆ ਤਾਂ ਵਾਰਸ ਪੰਜਾਬ ਦੇ ਕੋਲ ਡੈਫੀਨੇਟਲੀ ਇੱਕ ਵੱਡਾ ਚਿਹਰਾ ਜਿਹੜਾ ਉਹ ਦਰਕਾਰ ਹੈ, ਇਹਨਾਂ ਕੋਲ ਹੈ ਨਹੀਂ
1: ਜੀ। ਤੇ 2 ਮਿੰਟ ਦੇ ਵਿੱਚ ਜੀ, ਨੇਪਾਲ ਦੇ ਵਿੱਚ ਬਹੁਤ ਵੱਡੀ ਤ੍ਰਾਸਦੀ ਹੋਈ ਹੈ ਜੀ, ਕੀ ਰਿਪੋਰਟ ਹੈ ਤੁਹਾਡੀ, ਤੁਸੀਂ ਇੱਧਰ ਨੇੜੇ ਹੋ?
0: ਦੇਖੋ ਉੱਥੇ 800 ਤੋਂ ਵੱਧ ਮੌਤਾਂ ਦੀ ਪੁਸ਼ਟੀ ਅੱਜ ਦੀ ਖਬਰ ਦੇ ਮੁਤਾਬਕ ਹੋ ਚੁੱਕੀ ਆ, ਤੇ ਕਿੰਨੇ ਲਾਪਤਾ ਨੇ, ਕਿੰਨੇ ਹਾਲੇ ਇਹ ਅੰਕੜੇ ਹੋਰ ਵਧਣ ਕੱਟਣਗੇ, ਕੱਖ ਨੀ ਕਿਹਾ ਜਾ ਸਕਦਾ। ਬਹੁਤ ਵੱਡੀ ਤ੍ਰਾਸਦੀ ਵਾਪਰੀ ਆ। ਹੁਣ ਗੱਲ ਇਹ ਆ ਕਿ ਉੱਥੇ ਹੋਇਆ ਜਿਸ ਤਰ੍ਹਾਂ ਗਲੇਸ਼ੀਅਰ ਦਾ ਇੱਕ ਟੁਕੜਾ ਜਿਹੜਾ ਹੈ ਉਹ ਸਾਰਾ ਕੁਛ ਇਸ ਤਬਾਹੀ ਦਾ ਮੁੱਢ ਬੰਨਦਾ ਹੈ। ਗਲੇਸ਼ੀਅਰ ਦਾ ਟੁਕੜਾ ਟੁੱਟ ਕੇ ਥੱਲੇ ਆ ਕੇ ਜਿਹੜਾ ਉਹ ਮਤਲਬ ਡਿੱਗਦਾ ਨਦੀ ਚ, ਫਿਰ ਉਹ ਤੋਂ ਬਾਅਦ ਨਦੀ ਜਿਹੜੀ ਹੈ ਉਹ ਉਫਾਨ ਚ ਆਉਂਦੀ ਆ। ਮੈਂ ਵੀਡੀਓਸ ਦੇਖੀਆਂ ਨੇ ਕਿ ਕਿਵੇਂ ਫਿਰ ਲੈਂਡ ਸਲਾਈਡ ਤੇ ਮਤਲਬ ਕਿ ਝੀਲਾਂ ਦੇ ਵਿੱਚ ਉਹ ਉਫਾਨ ਆਉਂਦਾ ਤੇ ਉਸ ਤੋਂ ਬਾਅਦ ਫਿਰ ਪਾਣੀ ਜੋ ਅੱਗੇ ਆਇਆ, ਜੋ ਗੱਡੀ ਮਕਾਨ, ਪਾਣੀ ਕਾਹਦਾ ਕਹਿ ਲਈਏ ਕਿ ਜਲ ਸੈਲਾਬ ਸਭ ਕੁਛ ਵਹਾ ਕੇ ਲੈ ਗਿਆ,
1: ਲੈਂਡ ਸਲਾਈਡ ਵੀ ਹੋ ਗਿਆ ਨਾ ਨਾਲ ਸਾਰਾ ਕੁਛ,
0: ਲੈਂਡ ਸਲਾਈਡ ਵੀ ਹੋ ਗਿਆ ਜੀ ਉੱਥੇ ਤੇ ਮਤਲਬ ਕਿ ਪਤਾ ਹੀ ਨਹੀਂ। ਪਰ ਇਹ ਦੁਨੀਆ ਵਾਸਤੇ ਇੱਕ ਬੜਾ ਵੱਡਾ ਸੰਕੇਤ ਹੈ
1: ਜੀ।
0: ਸੰਕੇਤ ਇਹ ਹੈ ਕਿ ਬਈ ਹਾਲੇ ਤੇ ਗਲੇਸ਼ੀਅਰ ਦਾ ਇੱਕ ਟੁਕੜਾ।
1: ਹੈਲੋ ਇੰਟਰਵੀਰ ਕਰ ਟਾਈਮ। ਹਾਂਜੀ ਮਿੰਟੂ ਵੀ ਥੋੜੇ ਕੱਟ ਹੋ ਗਿਆ ਸੀ ਤੇ ਟਾਈਮ ਵੀ ਆਪਣੇ ਕੋਲ ਥੋੜਾ ਹੀ ਹੈ ਤੇ ਕਰਿਓ ਫਿਨਿਸ਼ ਪਲੀਜ਼।
0: ਹਾਂਜੀ ਹਾਂਜੀ, ਹਾਲੇ ਤੇ ਗਲੇਸ਼ੀਅਰ ਦਾ ਇੱਕ ਟੁਕੜਾ ਟੁੱਟਿਆ ਹੈ
1: ਜੀ,
0: ਤੇ ਵੇਖੋ ਕਿੱਡੀ ਵੱਡੀ ਤਬਾਹੀ ਵਾਪਰ ਗਈ। ਤੇ ਜਿਵੇਂ ਗਲੋਬਲ ਵਾਰਮਿੰਗ, ਕਲਾਈਮੇਟ ਚੇਂਜ, ਇਹ ਸਾਰੀਆਂ ਸਮੱਸਿਆਵਾਂ ਨੇ ਤਾਂ ਦੁਨੀਆ ਭਰ ਵਾਸਤੇ ਬਹੁਤ ਹੀ ਖਤਰਨਾਕ ਸੰਕੇਤ ਹੈ ਜੀ।
1: ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ, ਅਗਲੇ ਐਤਵਾਰ ਫਿਰ ਮਿਲਦੇ ਹਾਂ ਜੀ, ਤਦ ਤੱਕ ਆਪਣੇ ਖਿਆਲ ਰੱਖੋ, ਰੱਬ ਰਾਖਾ। ਸਾਨੂੰ ਗੁਰੂ ਸਰੀਆ ਤੇ ਸਾਡੇ ਸਪਾਂਸਰ ਸਿਟੀ ਕਾਰਪੇਟ ਫਲੋਰਿੰਗ ਦਾ ਕੰਮ ਕਰਾਉਣਾ ਪੁਰਾਣੇ ਜਾਂ ਨਵੇਂ ਘਰਾਂ ਚ, ਹਾਰਡਵੁੱਡ ਕਾਰਪੇਟ, ਸਰੈਮਿਕ ਟਾਇਲ, ਲੈਮੀਨੇਟ ਫਲੋਰਿੰਗ, ਕਾਫੀ ਵੱਡਾ ਵੇਅਰ ਹਾਊਸ ਹੈ, ਆਪਣੇ ਪਸੰਦ ਦੇ ਜਾ ਕੇ ਪ੍ਰੋਡਕਟ ਚੂਜ਼ ਕਰ ਸਕਦੇ ਹੋ, ਨਾ ਹੋਵੇ ਤਾਂ ਆਰਡਰ ਕਰ ਦਿੰਦੇ ਆ। 403-299-1114, 403-299-1114, ਸਿੱਧੂ ਅਕਾਊਂਟਿੰਗ ਐਂਡ ਫਾਈਨੈਂਸ਼ੀਅਲ ਸਰਵਿਸਿਜ਼, ਵਨ ਸਟਾਪ ਸ਼ਾਪਿੰਗ ਹੈ, ਪਰਸਨਲ ਟੈਕਸ ਫਾਈਲ ਕਰਨਾ ਜਾਂ ਕਾਰਪੋਰੇਸ਼ਨ ਦਾ, RRSP, RESP, ਲਾਈਫ ਇੰਸ਼ੋਰੈਂਸ, 1-6-36, ਫੋਨ ਨੰਬਰ 403-568-2667, ਇਕਬਾਲ ਸਿੱਧੂ ਜੀ ਦਾ ਫਿਕਸ ਆਟੋ ਕਰੇਜ ਦੇ ਮਾਈਕ ਰਣਦੇਵ ਤੇ ਰਘਬੀਰ ਗਿੱਲ, ਕਹਿੰਦੇ ਗੱਡੀ ਦਾ ਐਕਸੀਡੈਂਟ ਹੋ ਗਿਆ, ਡੈਮੇਜ ਹੋ ਗਈ ਹੈ ਤਾਂ ਉਹ ਸਾਰੇ ਇੰਸ਼ੋਰੈਂਸ ਕੰਪਨੀ ਆਪ ਹੀ ਡੀਲ ਕਰਦੇ ਆ। ਨੰਬਰ ਉਹਨਾਂ ਦਾ 403-273-8899 ਹੈ, 403-273-8889। ਨਾਰਥ ਈਸਟ ਆਟੋਮੋਟਿਵ ਸਰਵਿਸ, ਕਾਰ ਵੈਂਜ ਟਰੱਕ ਦੇ ਰਿਪੇਅਰ, ਆਇਲ ਚੇਂਜ, ਬ੍ਰੇਕ ਚੋਅ ਦਾ ਕੰਮ, 403-250-7038 ਦਿਓਲ ਦਾ ਨੰਬਰ ਹੈ। ਹਸੀਬ ਰਹਿਮਾਨ ਇੰਸ਼ੋਰੈਂਸ ਬ੍ਰੋਕਰ ਨੇ ਇੰਸ਼ੋਰੈਂਸ ਘਰ ਦੀ, ਕਾਰ ਦੀ ਜਾਂ ਆਫਿਸ ਦੇ ਕਮਰਸ਼ੀਅਲ ਬਿਲਡਿੰਗ ਦੀ ਕਰਾਉਣੀ ਹੈ ਤੇ 403-355-53-58, 403-355-6358 ਇਹ ਬੈਸਟ ਰੇਟ ਲੈ ਕੇ ਤੁਹਾਨੂੰ ਦਿੰਦੇ ਆ ਨੈਗੋਸ਼ੀਏਟ ਕਰਕੇ। ਇਹ ਸੀ ਅੱਜ ਦਾ ਪ੍ਰੋਗਰਾਮ, ਅਗਲੇ ਐਤਵਾਰ ਫਿਰ ਮਿਲਦੇ, ਤਦ ਤੱਕ ਰੱਬ ਰਾਖਾ।
2: The time is 7 p.m.
3: Summer now, guys. Handa na ba kayo para sa weekend getaway? Some fun on the beach? O baka gusto nyo lang mag-joyride? Make sure that your vehicle and its AC are in tip-top shape para cool na cool ang summer. It's time for expert service at your local Toyota dealer. One easy stop for oil changes, brake checks, and tire prices that beat competitors by 5%. Book your appointment today.
4: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community anytime,

0: हर समय तुहाडे संग तुहाडा अपना यह रेडियो सुरसंगम।
1: ओहो आज फेर नहीं लोड मिलिया
2: की होया
1: बस पूछना इंश्योरेंस कंफर्मेशन नहीं आई टाइम ते ते हुन फेर एक दिन वेट करनी पैनी है ते बच्चियां नु फेर नहीं मिल होना दो दिन
2: ओहो रह गए ना फेर पिछे मैं सुनया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दंदी है ते ओ ता पोर्टल भी सेट कर दंदे ने ताकि तुसी आप ही कंफर्मेशन दे सको बशर्ते तुहाडी इंश्योरेंस एक्टिव है तुसी आज ही उना नु फोन करो ते जल्दी जल्दी गाल करके कोई हल लब्बो ताकि अगली बारी तुसी कार टाइम ते आ सको ते बच्चा नाल टाइम भी स्पेंड कर सको फोन नंबर है मानस पहुजा 5878321208 या रमन वड़ैच 7807530001 सोनिक इंश्योरेंस
3: मर्सिडीज कार खरीदना चाहते हो ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
3: ਮਰਸੀਡੀਜ਼ ਬੈਂਸ ਕੰਟਰੀ ਹਿਲਸ
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆਂ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
4: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ

0: ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
1: ਮੈਕਸਵੈਲ ਸੈਂਟਰਲ ਦੇ ਰੀਅਲਟਰ ਮਨਦੀਪ ਸਿੰਘ ਗਿੱਲ 4036171868।
2: ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
1: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
0: ਦੂਜੀ ਲੋਕੇਸ਼ਨ 117-7771-80 ਐਵੇਨਿਊ,
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
1: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
0: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222। ਰੇਡੀਓ ਸੁਰਸਿੰਘਮ 94.7 FM ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਤੁਹਾਡੀ ਹੋਸਟ ਸਵਲੀਨ ਜੱਸੜ। ਅੱਜ 31 ਅਗਸਤ ਹੈ ਜੀ, ਦਿਨ ਸੋਮਵਾਰ ਹੈ ਤੇ 1 ਘੰਟੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਡਾ ਸਾਥ ਬਣਿਆ ਰਹੇਗਾ। ਇਸ ਪ੍ਰੋਗਰਾਮ ਦੇ ਵਿੱਚ ਇੱਕ ਬਹੁਤ ਖਾਸ ਗੱਲਬਾਤ ਦੀ ਸਾਂਝ ਅਸੀਂ ਤੁਹਾਡੇ ਨਾਲ ਪਾਉਣੀ ਹੈ। ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ, ਮਾਨਸ ਪਹੁਜਾ ਨੇ, YYC ਹੋਮ ਕੇਅਰ ਨੇ, ਓਏਸਿਸ ਸਮਾਈਲ ਮੈਡੀਕਲ ਨੇ, ਮਰਸੀਡੀਜ਼ ਬੈਂਸ ਕੰਟਰੀ ਹਿਲਸ, ਪੰਜਾਬ ਇੰਸ਼ੋਰੈਂਸ, ਮਦਰ ਇੰਡੀਆ ਰੈਸਟੋਰੈਂਟ ਤੇ ਪਿਕਸਲ ਫੋਟੋ ਸਟੂਡੀਓ ਨੇ।

0: ਅਸੀਂ ਸਾਰੇ ਕੁਛ ਦਿਨਾਂ ਤੋਂ ਰੇਡੀਓ ਟੀਵੀ ਸੋਸ਼ਲ ਮੀਡੀਆ ਤੇ ਨੇਪਾਲ ਤੋਂ ਆਉਣ ਵਾਲੀਆਂ ਭਿਆਨਕ ਤਸਵੀਰਾਂ ਜਿਹੜੀਆਂ ਆ ਉਹ ਦੇਖ ਰਹੇ ਹਾਂ। ਬਹੁਤ ਦਰਦਨਾਕ ਮੰਜ਼ਰ ਹੈ ਇਸ ਵੇਲੇ ਨੇਪਾਲ ਦੇ ਵਿੱਚ, ਪਰ ਉਸ ਤੋਂ ਬਾਅਦ ਇੱਕ ਚਰਚਾ ਜਿਹੜੀ ਹੈ ਉਹ ਆਮ ਜਿਹੀ ਛਿੜ ਗਈ ਹੈ ਕਿ ਨੇਪਾਲ ਵਰਗੀ ਤਬਾਹੀ ਪੰਜਾਬ ਦੇ ਵਿੱਚ ਵੀ ਆ ਸਕਦੀ ਹੈ, ਪੰਜਾਬ ਦੇ ਵਿੱਚ ਇਸ ਸਾਲ ਵੀ ਹੜ੍ਹ ਜਿਹੜੇ ਨੇ ਉਹ ਆ ਸਕਦੇ ਨੇ। ਇਸ ਬਾਰੇ ਇੱਕ ਬੜੀ ਤਫਸੀਲ ਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ।
1: ਨੇਪਾਲ ਦੇ ਵਿੱਚ ਹੜ੍ਹ ਆਏ ਨੇ ਤੇ ਉਸ ਤੋਂ ਬਾਅਦ ਵੱਡੀ ਤਬਾਹੀ ਉੱਥੇ ਮਚੀ ਹੈ, ਜਿੱਥੇ 500 ਦੇ ਕਰੀਬ ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਤੇ ਇਸ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਲਾਪਤਾ ਹੋ ਚੁੱਕੇ ਨੇ। ਤਰਾਹੀ ਤਰਾਹੀ ਉੱਥੇ ਮੱਛੀ ਪਈ ਹੈ ਤੇ ਕਿਤਨਾ ਕਿਤੇ ਇਸ ਚੀਜ਼ ਨੂੰ ਪੰਜਾਬ ਨਾਲ ਜੋੜ ਕੇ ਦੇਖਿਆ ਜਾ ਰਿਹਾ। ਲੋਕਾਂ ਦੇ ਵਿੱਚ ਪੈਨਿਕ ਪੰਜਾਬ ਦੇ ਵਿੱਚ ਕ੍ਰੀਏਟ ਹੋ ਰਿਹਾ ਕਿ ਜਿਸ ਤਰੀਕੇ ਦੇ ਨਾਲ ਨੇਪਾਲ ਦੇ ਵਿੱਚ ਮਾਹੌਲ ਬਣਿਆ ਕਿ ਪੰਜਾਬ ਦੇ ਵਿੱਚ ਵੀ ਇਸ ਤਰੀਕੇ ਦਾ ਫਿਊਚਰ ਦੇ ਵਿੱਚ ਹੋ ਸਕਦਾ, ਕਿਉਂਕਿ ਜਿਸ ਤਰੀਕੇ ਦੇ ਨਾਲ ਜੋ ਹਿਮਾਲਿਆ ਰੀਜਨ ਹੈ ਇਸ ਦੇ ਵਿੱਚ ਕਿਹਾ ਜਾ ਰਿਹਾ ਕਿ ਜੋ ਭੂਚਾਲ ਨੂੰ ਲੈ ਕੇ ਹਾਈ ਅਲਰਟ ਕਿਤੇ ਨਾ ਕਿਤੇ ਪਿਛਲੇ ਦਿਨਾਂ ਦੇ ਵਿੱਚ ਕੀਤਾ ਗਿਆ ਸੀ।

0: ਨੂੰ ਲੈ ਕੇ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਬਿਜਲੀ ਬੋਰਡ ਦੇ ਸਾਬਕਾ ਇੰਜੀਨੀਅਰ ਚੀਫ ਹਰਜਿੰਦਰ ਸਿੰਘ ਜੀ ਬਰਾੜ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਲੰਮਾ ਤਜਰਬਾ ਉਹਨਾਂ ਦਾ ਇਸ ਫੀਲਡ ਦੇ ਵਿੱਚ ਹੈਗਾ ਕਿਉਂਕਿ ਪਹਿਲਾਂ ਵੀ ਉਹਨਾਂ ਨੇ ਪਾਣੀ ਦੇ ਮੁੱਦੇ ਤੇ ਕਾਫੀ ਜੋ ਹੈ ਆਪਣੇ ਵਿਚਾਰ ਰੱਖੇ ਨੇ ਕਿ ਕਿਸ ਤਰੀਕੇ ਦੇ ਨਾਲ ਭਾਖੜਾ ਡੈਮ ਤੋਂ ਜੋ ਪਾਣੀ ਛੱਡਿਆ ਜਾਂਦਾ ਉਹ ਪੰਜਾਬ ਦੇ ਵਿੱਚ ਜੇਕਰ ਉਸ ਨੂੰ ਸਮੇਂ ਤੇ ਨਾ ਰਿਲੀਜ਼ ਕੀਤਾ ਜਾਵੇ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਲਈ ਖਤਰਾ ਹੋ ਸਕਦਾ ਤਾਂ ਹੁਣ ਦੁਬਾਰਾ ਤੋਂ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿਸ ਤਰੀਕੇ ਦੇ ਨਾਲ ਜੋ ਸੋਸ਼ਲ ਮੀਡੀਆ ਤੇ ਅਫਵਾਹਾਂ ਚੱਲ ਰਹੀਆਂ ਨੇ ਇਸ ਨੂੰ ਲੈ ਕੇ ਉਹ ਕੀ ਸੋਚਦੇ ਨੇ ਇਹਨਾਂ ਅਫਵਾਹਾਂ ਦੇ ਵਿੱਚ ਕਿੰਨੀ ਕੁ ਸੱਚਾਈ ਆ ਪਹਿਲਾਂ ਸਵਾਗਤ ਕਰਾਂਗੇ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ ਬਰਾੜ ਸਾਹਿਬ ਜਿਸ ਤਰੀਕੇ ਦੇ ਨਾਲ ਤੁਸੀਂ ਦੇਖਿਆ ਹੋਣਾ ਨੇਪਾਲ ਦੇ ਵਿੱਚ ਇਸ ਵਕਤ ਮੌਤਾਂ ਦਾ ਅੰਕੜਾ ਵਧਦਾ ਜਾ ਰਿਹਾ ਜਿਸ ਤਰੀਕੇ ਦੇ ਨਾਲ ਉੱਥੇ ਹੜ੍ਹ ਆਏ ਨੇ ਤੇ ਉਸ ਤੋਂ ਬਾਅਦ ਲੋਕ ਲਾਪਤਾ ਵੀ ਵੱਡੀ ਗਿਣਤੀ ਦੇ ਵਿੱਚ ਹੋ ਰਹੇ ਨੇ ਕਿਵੇਂ ਦੇਖਦੇ ਹੋ ਸਾਰੇ ਵਰਤਾਰੇ ਨੂੰ ਜੋ ਨੇਪਾਲ ਦੇ ਵਿੱਚ ਹੋਇਆ
1: ਜਿਹੜਾ ਕੁਛ ਨੇਪਾਲ ਚ ਹੋਇਆ ਜਿਹਨੂੰ ਤੁਸੀਂ ਹੜ੍ਹਾਂ ਦਾ ਜ਼ਿਕਰ ਕੀਤਾ ਉਹ ਹੜ੍ਹ ਕੁਦਰਤੀ ਨਹੀਂ ਹੈ ਜਿਵੇਂ ਅਸੀਂ ਹੜ੍ਹਾਂ ਨੂੰ ਕਹਿ ਦਿੰਦੇ ਹਾਂ ਕਿ ਬਾਰਿਸ਼ ਕਾਰਨ ਹੜ੍ਹ ਆਏ ਜਾਂ ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਬਟ ਨੇਪਾਲ ਚ ਜਿਹੜੇ ਹੜ੍ਹ ਆਏ ਨੇ ਇੱਕ ਗਲੇਸ਼ੀਅਰ ਹੈ ਜਿਹੜਾ ਕਿ ਡਿੱਗਿਆ ਨਦੀ ਚ ਗਿਰਿਆ ਔਰ ਇਹ ਕਾਜ਼ ਹੈ ਸਿਸਮਿਕ ਭਾਵ ਭੂਚਾਲ ਦਾ ਕਾਰਨ ਜਿਹੜਾ ਕਿ ਸਾਡੇ ਗਵਰਨਮੈਂਟ ਆਫ ਇੰਡੀਆ ਚ ਜਿਹੜੀ ਸਾਡੀ ਹੈਦਰਾਬਾਦ ਦੀ ਲੈਬੋਰਟਰੀ ਹੈ ਹੈਦਰਾਬਾਦ ਨੈਸ਼ਨਲ ਜੀਓਫਿਜ਼ੀਕਲ ਰਿਸਰਚ ਇੰਸਟੀਚਿਊਟ ਉਹਨਾਂ ਨੇ ਆਪਣੀ ਰਿਪੋਰਟ ਚ ਜ਼ਿਕਰ ਕੀਤਾ ਹੈ ਕਿ ਕਾਂਗੜਾ ਚੰਬਾ ਧਰਮਸਾਲਾ ਤੇ ਹਿਮਾਲਿਅਨ ਇਹ ਜਿਹੜਾ ਰੀਜਨ ਹੈ ਇਟ ਇਜ਼ ਪ੍ਰੋਨ ਟੂ ਹਾਈ ਰਿਸਕਸ ਆਫ ਅਰਥਕੁਐਕਸ ਇਹ ਸਾਡੀ ਇੰਡੀਅਨ ਜਿਹੜੀ ਹੈ ਅਥੈਂਟੀਕੇਟਡ ਜਿਹੜੀ ਹੈਗੀ ਹੈ ਰਿਸਰਚ ਹੈ ਉਹਦਾ ਇਹ ਵਰਸ਼ਨ ਹੈ ਔਰ ਉਹਨਾਂ ਨੇ ਇਹ ਕੋਟ ਕੀਤਾ ਹੈ ਕਿ ਰੀਜਨ ਇਜ਼ ਕੈਪੇਬਲ ਆਫ ਜਨਰੇਟਿੰਗ ਅਰਥਕੁਐਕਸ ਲਾਰਜ ਅਰਥਕੁਐਕਸ ਐਕਸੀਡਿੰਗ ਮੈਗਨੀਚਿਊਡ 7 ਦੇਖੋ ਇਹ ਜਿਹੜਾ ਹੁਣ ਪਿਛਲੇ ਜੇ ਅਸੀਂ ਅਗਸਤ ਚ ਦੇਖੀਏ ਅਗਸਤ ਵਿਚ ਇਹ ਭੂਚਾਲ ਵੀ ਸਾਡੇ ਆਇਆ ਨੰਗਲ ਆਇਆ ਨੰਗਲ ਸੁੰਦਰ ਨਗਰ ਆਇਆ 2 ਅਗਸਤ ਨੂੰ ਬੇਸ਼ੱਕ ਉਹਦੀ ਜਿਹੜੀ ਮੈਗਨੀਚਿਊਡ ਸੀ 3.1 ਸੀ
0: ਜਿਵੇਂ ਦਾ ਨੇਪਾਲ ਚ ਆਇਆ ਉਵੇਂ ਦਾ ਨੰਗਲ ਦੇ ਵਿੱਚ ਵੀ ਆ ਕੇ
1: ਮੈਗਨੀਚਿਊਡ ਇਜ਼ ਡਿਫਰੈਂਟ ਅਸੀਂ ਉੱਥੇ ਮੈਗਨੀਚਿਊਡ ਕਹਿੰਦੇ ਆ ਮੈਗਨੀਚਿਊਡ ਵੀ ਆਪਾਂ ਕਹਿੰਦੇ ਹਿਲਦਾ ਹੈ ਕਿਤੇ ਡੀਪ ਆਉਂਦਾ ਹੈ ਕਿਤੇ ਉੱਚਾ ਆਉਂਦਾ ਚਲੋ ਕੁੱਲ ਮਿਲਾ ਕੇ ਇਹ ਹੋਇਆ ਹੈ ਕਿ ਜਿਸ ਤਰ੍ਹਾਂ ਸਾਡੇ ਕੀ ਹੋ ਸਕਦਾ ਹੈ ਕਿ ਸਾਡੇ ਜਿਹੜੇ ਉੱਪਰ ਹੈ ਜਿੱਥੋਂ ਸਾਨੂੰ ਪਾਣੀ ਆਉਂਦਾ ਹੈ ਇੱਕ ਡੈਮਸ ਨੇ ਇੱਕ ਹੈਗਾ ਪੌਂਗ ਡੈਮ ਜਿਹਨੂੰ ਅਸੀਂ ਬਿਆਸ ਤੇ ਕਹਿੰਦੇ ਹਾਂ ਇੱਕ ਹੈਗਾ ਭਾਖੜਾ ਸਤਲੁਜ ਰਿਵਰਸ ਤੇ ਇਹ ਕੈਚਮੈਂਟ ਏਰੀਏ ਚ ਜੇ ਕੋਈ ਅਜਿਹੀ ਘਟਨਾ ਵਾਪਰਦੀ ਹੈ ਉਸ ਕੈਚਮੈਂਟ ਏਰੀਏ ਚ ਅਰਥਕੁਐਕ ਆਉਂਦਾ ਹੈ ਅਰਥ ਜਿਸ ਤਰ੍ਹਾਂ ਤੁਸੀਂ ਅਸੀਂ ਇਹ ਕਹਿ ਲਈਏ ਕਿ ਜੇ ਕੋਈ ਪਹਿਲਾਂ ਹੀ ਭਾਂਡਾ ਭਰਿਆ ਉਹਦੇ ਚ ਪੱਥਰ ਗਿਰ ਜੇ ਜਾਂ ਕੋਈ ਚੀਜ਼ ਗਿਰ ਜੇ ਉਛਲਦੀ ਹੈ ਉਹ ਬਾਹਰ ਨਿਕਲ ਜਾਣਾ ਕਿਉਂਕਿ ਉਹਦੀ ਕਪੈਸਿਟੀ ਨੀ ਉਹਨੂੰ ਸਮਾਉਣ ਦੀ ਇਸ ਤਰ੍ਹਾਂ ਜਿਹੜਾ ਬਹੁਤ ਸਾਰਾ ਬੜਾ ਗਲੇਸ਼ੀਅਰ ਨੇਪਾਲ ਚ ਹੋਇਆ ਹੈ ਕਿ ਜਦੋਂ ਅਰਥਕੁਐਕ ਆਇਆ ਮੇਨਲੀ ਤਾਂ ਪਹਾੜਾਂ ਚ ਜਾਂ ਸਟੋਨਸ ਨੇ ਤੇ ਜਾਂ ਉੱਪਰ ਬਰਫ ਜੰਮੀ ਹੋਈ ਹੈ ਬਰਫ ਕਿਉਂਕਿ ਈਜ਼ੀਲੀ ਡਿਟੈਚ ਹੋ ਗਈ ਪਹਾੜਾਂ ਨਾਲ ਉਹ ਹਾਰਡ ਸੋਇਲ ਸੀ ਉਹ ਸਾਫਟ ਕੰਪੈਰੇਟਿਵਲੀ ਤੇ ਉਹ ਜਿੰਨਾ ਤੋਦਾ ਸੀ ਬਣ ਕੇ ਗਿਰ ਕੇ ਉਹਦੇ ਵਿੱਚ ਗਿਰ ਗਿਆ ਤੇ ਉਹ ਐਕਸੈਸ ਉਹਦਾ ਵਾਲਿਮ ਉਹਨੂੰ ਨਹੀਂ ਬੀਅਰ ਅਪ ਕਰ ਸਕਿਆ ਉਹਦੇ ਕੋਲ ਸਪੇਸ ਨਹੀਂ ਸੀ ਤੇ ਉਹ ਹੜ੍ਹ ਦਾ ਕਾਰਨ ਬਣਦਾ ਸਿਮੀਲਰਲੀ ਜਿਹੜਾ ਸਾਡੇ ਉੱਪਰ ਕੈਚਮੈਂਟ ਏਰੀਏ ਚ ਜੇ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਉਹ ਚਿੰਤਾਜਨਕ ਹੈ ਔਰ ਇਹਦੇ ਬਾਰੇ ਪਾਰਲੀਮੈਂਟ ਚ ਵੀ ਇਹਦੇ ਬਾਰੇ ਜ਼ਿਕਰ ਹੋਇਆ ਸੀ ਕਿ ਇਹ ਜਿਹੜੇ ਅਰਥਕੁਐਕਸ ਕਿੰਨੇ ਆਏ ਔਰ ਪਾਰਲੀਮੈਂਟ ਚ ਜਵਾਬ ਦਿੱਤਾ ਗਿਆ ਕਿ ਜੁਲਾਈ ਵਿੱਚ ਇਹ ਆਏ ਨੇ ਤੇ ਉਹਨਾਂ ਦੀ ਗਿਣਤੀ ਵੀ ਤਕਰੀਬਨ ਜਿਹੜੀ ਸੀਗੀ ਪਾਰਲੀਮੈਂਟ ਚ ਇਹ ਜੂਨ 26 ਵਿੱਚ 16 ਆਏ ਨੇ ਜੇ ਜੂਨ 26 ਚ 16 ਆਏ ਹੈ ਤੁਹਾਡੇ ਧਿਆਨ ਵਿੱਚ ਮੈਂ ਇਹ ਵੀ ਲਿਆਉਣਾ ਕਿ 6-26 ਚ ਇਸੇ ਜਗ੍ਹਾ ਤੇ ਰਾਓ ਬਰਿੰਦਰ ਸਿੰਘ ਆ ਗਏ ਸੀ ਟੀਵੀ ਟਾਕ ਹੋ ਰਹੀ ਸੀ ਭਾਖੜਾ ਡੈਮ ਤੇ ਉਹਨਾਂ ਨੇ ਮੇਰੇ ਬਾਈਟ ਲਈ ਸੀ ਉਸ ਸਮੇਂ ਮੈਂ ਉਚੇਚੇ ਤੌਰ ਤੇ ਉਹਨਾਂ ਨੂੰ ਕਿਹਾ ਸੀ ਕਿ ਆਹ ਜਿਹੜੀ ਟੈਕਟੋਨਿਕ ਥਿਉਰੀ ਨਾਲ ਟੈਕਟੋਨਿਕ ਪਲੇਟਸ ਨੇ ਛੱਡੀਆਂ ਇਹ ਆਸ ਵਿੱਚ ਜਿਹੜੀਆਂ ਖਹਿੰਦੀਆਂ ਨੇ ਜੈਰੋਏਸ਼ਨ ਨਾਲ ਇਹਦੇ ਨਾਲ ਇਟ ਇਜ਼ ਪ੍ਰੋਨ ਟੂ ਰਿਸਕਸ ਔਰ ਇਹਦੇ ਬਾਰੇ ਕਿਹਾ ਜਾਂਦਾ ਕਿ ਭਾਖੜਾ ਡੈਮ ਵਾਲਿਆਂ ਨੇ ਜਿਹੜੀ ਸੀ ਯੂਨੀਵਰਸਿਟੀ ਤੋਂ ਜਿਹੜੀ ਹੈਗੀ ਹੈ ਉਹਨੇ

0: ਇਹਦੇ ਤੇ ਰਿਸਰਚ ਕਰਾਉਣ ਲਈ ਕਿਹਾ ਸੀਗਾ ਰੁੜਕੀ ਤੋਂ ਕਰਾਉਣ ਲਈ ਉਹਨਾਂ ਨੇ ਜ਼ਿਕਰ ਕੀਤਾ ਸੀ ਤੇ ਮੈਂ ਉਹਨਾਂ ਨੂੰ ਚੇਚੇ ਤੌਰ ਤੇ ਪੁਆਇੰਟ ਆਊਟ ਕੀਤਾ ਸੀ ਕਿ ਇਹਦੇ ਬਾਰੇ ਜ਼ਰੂਰ ਆਪਣਾ ਵਰਕਆਊਟ ਕੀਤਾ ਜਾਵੇ ਪਰ ਇਹ 2.5 ਮਹੀਨੇ ਚ ਹੀ ਹੋ ਗਿਆ ਔਰ ਇੱਥੇ ਡਰ ਲੱਗਦਾ ਹੈ
1: ਤੁਸੀਂ ਨੇ ਇਹ ਰਿਸਕ ਬਾਰੇ 2.5 ਮਹੀਨੇ ਪਹਿਲਾਂ ਕਹਿਤਾ ਸੀਗਾ
0: 2.5 ਮਹੀਨੇ ਪਹਿਲਾਂ ਮੇਰੀ ਬਾਈਟ ਵਿੱਚ ਮੈਂ ਜ਼ਿਕਰ ਕੀਤਾ ਹੋਇਆ ਹੈ ਔਰ ਉਸ ਵਿੱਚ ਮੈਂ ਇਹ ਟੈਕਟੋਨਿਕ ਥਿਉਰੀ ਬਾਰੇ ਉਚੇਚੇ ਤੌਰ ਤੇ ਮੈਂ ਆਪਣੇ ਤੁਹਾਡੇ ਸਰੋਤੇ ਜਨਾਂ ਦੇ ਧਿਆਨ ਵਿੱਚ ਲਿਆਉਣਾ ਹੈ ਕਿ ਉਸ ਸਮੇਂ ਵੀ ਮੈਂ ਜ਼ਿਕਰ ਕੀਤਾ ਸੀ ਕਿਉਂਕਿ ਡੈਮ ਭਰੇ ਹੋਏ ਆ ਪੂਰੀ ਫੁੱਲ ਹਾਈਟ ਤੇ ਭਰੇ ਹੋਇਆ ਇਹਦੇ ਵਿੱਚ ਹੋਰ ਪਾਣੀ ਵਾਧੂ ਸਮਾਉਣ ਦੀ ਜਗ੍ਹਾ ਨਹੀਂ ਗੀ ਕੈਚਮੈਂਟ ਏਰੀਏ ਚ ਇਹਦੇ ਵਿੱਚ ਬੇਸ਼ੱਕ ਕੋਈ ਪਹਾੜ ਡਿੱਗਦਾ ਬੇਸ਼ੱਕ ਗਲੇਸ਼ੀਅਰ ਦਾ ਤੋਧਾ ਡਿੱਗਦਾ ਉਹ ਪਾਣੀ ਸਪਲਾਈ ਹੋਣਾ ਹੀ ਹੋਣਾ ਉਹਦੇ ਨਾਲ ਹੜ੍ਹ ਵੀ ਆ ਸਕਦੇ ਨੇ ਔਰ ਉਹਦੇ ਨਾਲ ਡਾਊਨ ਸਟ੍ਰੀਮ ਅਨਕੰਟਰੋਲਡ ਸਿਚੁਏਸ਼ਨ ਕ੍ਰੀਏਟ ਹੋ ਸਕਦੀ ਹੈ ਇਹਦੇ ਬਾਰੇ ਮੈਂ ਟੈਕਟੋਨਿਕ ਥਿਉਰੀ ਬਾਰੇ ਉਹਨਾਂ ਨੂੰ ਇਹ ਜ਼ਿਕਰ ਕੀਤਾ ਸੀ ਔਰ ਉਹਦੇ ਬਾਰੇ ਦੱਸਿਆ ਸੀ ਕਿ ਇਹਦੇ ਵਿੱਚ ਇਹ ਲਿਖਿਆ ਦਿਸ ਟੈਕਟੋਨਿਕ ਐਕਟੀਵਿਟੀ ਰੈਂਡਰਸ ਦਿਸ ਏਰੀਆ ਪ੍ਰੋਨ ਟੂ ਅਰਥਕੁਏਕਸ ਕੰਸਟਰਕਸ਼ਨ ਆਫ ਬਿਗ ਡੈਮਸ ਐਂਡ ਲਾਰਜ ਵਾਟਰ ਰਿਜ਼ਰਵੇਅਰਸ ਇਨ ਸੱਚ ਸੈਂਸਿਟਿਵ ਏਰੀਆ ਇਜ਼ ਨਾਟ ਸੇਫ ਇਹ ਕੋਈ ਨਾ ਡਰਨ ਦੀ ਲੋੜ ਸੀ ਨਾ ਡਰਾਉਣ ਦੀ ਲੋੜ ਸੀ ਇਹ ਇੱਕ ਉਹ ਵਰਸ਼ਨ ਹੈ ਜਿਹੜੀ ਕਿ ਵਰਕਆਊਟ ਕੀਤੀ ਗਈ ਹੈ ਕਿ ਇਹ ਐਗਜ਼ਿਸਟ ਕਰਦੀ ਹੈ ਇਹਦੇ ਤੇ ਵਿਚਾਰ ਕਰਨ ਦੀ ਲੋੜ ਹੈ
1: ਜੋ ਨੇਪਾਲ ਦੇ ਵਿੱਚ ਹੋਇਆ ਕੀ ਪੰਜਾਬ ਤੇ ਵੀ ਉਸ ਤਰੀਕੇ ਦਾ ਖਤਰਾ ਮੰਡਰਾ ਰਿਹਾ
0: ਨਹੀਂ ਇਹਦੇ ਵਿੱਚ ਦੇਖੋ ਇਫ ਐਂਡ ਬਟਸ ਕੈਨ ਨੈਵਰ ਬੀ ਕੰਟਰੋਲ ਕਿਹਾ ਜਾਂਦਾ ਬਟ ਕਿਉਂਕਿ ਹਿਮਾਲਿਆ ਨਰੀਜਨ ਆ ਸਾਡਾ ਸਾਡੇ ਡੈਮ ਹਿਮਾਲਿਆ ਨਰੀਜਨ ਚ ਹੈ ਔਰ ਹਿਮਾਲਿਆ ਨਰੀਜਨ ਚ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਕਿ ਅਗਸਤ ਵਿੱਚ ਜਿਹੜੇ ਸਾਡੇ ਇਹ ਸਿਸਮਿਕ ਜਣੀ ਜਿਹਨੂੰ ਅਸੀਂ ਪੰਜਾਬੀ ਚ ਕਹਿ ਲਈਏ ਭਚਾਲ ਟਾਈਪ ਜੋ ਟ੍ਰੈਮਰ ਹੋਏ ਨੇ ਔਰ ਉਹ ਦੇਖੋ 19 ਅਗਸਤ ਨੂੰ ਕਾਂਗੜਾ ਦੇ ਇਵੈਂਟ ਹੋਇਆ ਤੇ ਇੱਕ ਮੈਗਨੀਚਿਊਡ ਬੇਸ਼ੱਕ 4 ਸੀ ਤੇ 2 ਨੂੰ ਮੈਂ ਤੁਹਾਨੂੰ ਜ਼ਿਕਰ ਕੀਤਾ ਸਾਡੇ ਨੰਗਲ ਸੁੰਦਰ ਨਗਰ ਜੋਨ ਚ ਹੋਇਆ ਵਿਚਾਰਨ ਦੀ ਲੋੜ ਹੈ ਸਮਝਣ ਦੀ ਲੋੜ ਹੈ ਇਸ ਤੇ ਇਸ ਕਰਕੇ ਵਿਚਾਰ ਕਰਨ ਦੀ ਲੋੜ ਹੈ ਕਿ ਅੰਡਰ ਦੀਸ ਕੰਡੀਸ਼ਨਸ ਆਪਾਂ ਕਿਸ ਤਰ੍ਹਾਂ ਮੈਨੇਜਮੈਂਟ ਕਰਦੇ ਹਾਂ
1: ਵੈਸੇ ਹਾਈਪੋਥੈਟੀਕਲ ਕੁਐਸਚਨ ਹੈ ਜੇਕਰ ਰੱਬ ਨਾ ਕਰੇ ਇਸ ਤਰੀਕੇ ਦੇ ਹਾਲਾਤ ਆਪਣੇ ਪੰਜਾਬ ਵਾਲੇ ਪਾਸੇ ਵੀ ਬਣਦੇ ਆ ਤਾਂ ਕੀ ਸਥਿਤੀ ਹੋ ਸਕਦੀ ਹੈ
0: ਦੇਖੋ ਪੰਜਾਬ ਬਾਰੇ ਅਸੀਂ ਰਿਵਰ ਬੈਡ ਬੇਸਨ ਹੈ ਪਾਖੜਾ ਸਤਲੁਜ ਤੇ ਸਿਚੁਏਟਡ ਹੈ ਸਤਲੁਜ ਰਿਵਰ ਸਿੱਧੇ ਤੌਰ ਤੇ ਸਾਰਾ ਨੰਗਲ ਕਿੰਨਾ 13 ਕਿਲੋਮੀਟਰ ਹੈ ਪਾਖੜੇ ਤੋਂ ਪੰਜਾਬ ਮਤਲਬ ਪੰਜਾਬ 13 ਕਿਲੋਮੀਟਰ ਹੀ ਆ ਪਾਖੜੇ ਤੋਂ ਸਾਰੇ ਦਾ ਸਾਰਾ ਫਲੋ ਆਫ ਵਾਟਰ ਨੰਗਲ ਨੂੰ ਸਿੱਧਾ ਹੀ ਆਉਣਾ ਇਸੇ ਤਰ੍ਹਾਂ ਸਾਡਾ ਬਿਆਸ ਤੋਂ ਹੈ ਡਾਊਨ ਸਟ੍ਰੀਮ ਹਰੀਕੇ ਤੱਕ ਆਉਂਦੀ ਆ ਸਾਨੂੰ ਪਤਾ ਇਹਦਾ ਮਤਲਬ ਜਿਹੜਾ ਸਾਡਾ ਰਿਵਰ ਬੇਸਨ ਹੈ ਅਸੀਂ ਹੈ ਪੰਜਾਬ ਹੈ ਜਿੱਥੋਂ ਸਾਨੂੰ ਅਸੀਂ ਕਹਿੰਦੇ ਆ ਆਲੇ ਦੁਆਲੇ ਦੀਆਂ ਖਬਰਾਂ ਸੁਣਦੇ ਜਿਵੇਂ ਅਸੀਂ ਕਹਿੰਦੇ ਹਾਂ ਪੰਜਾਬ ਵਿੱਚ ਸੰਗਰੂਰ ਘਟਨਾ ਵਾਪਰ ਗਈ ਉਦੋਂ ਕੀ ਕਿਹਾ ਜਾਂਦਾ ਵੀ ਪੰਜਾਬ ਚ ਲਾ ਐਂਡ ਆਰਡਰ ਦੀ ਪੋਜੀਸ਼ਨ ਚਿੰਤਾਜਨਕ ਹੈ ਸਿਮਿਲਰਲੀ ਜੇ ਹਿਮਾਲਿਆ ਨਰੀਜਨ ਚ ਇਹੋ ਜਿਹੀ ਕੋਈ ਚੀਜ਼ ਵਾਪਰੀ ਹੈ ਔਰ ਉਹ ਚੀਜ਼ ਵਾਪਰੀ ਹੈ ਉਹ ਸਾਨੂੰ ਜ਼ਰੂਰ ਚਿੰਤਾ ਦਾ ਵਿਸ਼ਾ ਬਣਦਾ ਹੈ ਚਿੰਤਾ ਕਰਨੀ ਬਣਦੀ ਵੀ ਹੈ ਔਰ ਚਿੰਤਾ ਕਰਨੀ ਚਾਹੀਦੀ ਵੀ ਹੈ ਜਿਹਦੇ ਵਿੱਚ ਪਾਰਲੀਮੈਂਟ ਚ ਵੀ ਡਿਸਕਸ ਹੋਇਆ ਪਾਰਲੀਮੈਂਟ ਚ ਕਿ ਇਹ ਭਚਾਲ ਆਉਂਦੇ ਹਾਈਪਰ ਰਿਸਕ ਏਰੀਆ ਕਿਹਾ ਜਾਂਦਾ ਹੈ ਕਿ ਸਾਡਾ ਜਿਹੜੇ ਡੈਮਸ ਨੇ ਪਾਖੜਾ ਡੈਮ ਥਰਡ ਲਾਰਜੈਸਟ ਡੈਮ ਹੈ ਇਨ ਇੰਡੀਆ ਜਿਹੜੇ ਦੂਜੇ 2 ਡੈਮ ਹੈ ਇੱਕ ਤੇਲੰਗਾਨਾ ਚ ਇੱਕ ਮੱਧ ਪ੍ਰਦੇਸ਼ ਚ ਨਾਰਥਨ ਇੰਡੀਆ ਚ ਹਿਮਾਲਿਆ ਰੀਜਨ ਚ ਇਹੀ ਇੱਕ ਵੱਡੇ ਡੈਮ ਹੈ ਸਾਡਾ
1: ਕਿਉਂਕਿ ਲੋਕਾਂ ਨੂੰ ਕਿਤੇ ਨਾ ਕਿਤੇ ਹੁਣ ਇਹ ਚੀਜ਼ ਦਾ ਸੰਕਟ ਹੋ ਰਿਹਾ ਕਿ ਜਿਸ ਤਰੀਕੇ ਦੇ ਨਾਲ ਨੇਪਾਲ ਦੇ ਵਿੱਚ ਹੋਇਆ ਕਿਉਂਕਿ ਸਾਡੇ ਤਾਂ ਕਹਿੰਦੇ ਸਿਰ ਦੇ ਉੱਪਰ ਡੈਮ ਨੇ ਬਿਲਕੁਲ ਪੰਜਾਬ ਤੇ ਜੇਕਰ ਕੱਲ ਨੂੰ ਕੋਈ ਨੁਕਸਾਨ ਹੁੰਦਾ
0: ਦੇਖੋ ਇਹਦੇ ਚ ਹਾਈਪੋਥੈਟਿਕ ਅਸੀਂ ਬਹੁਤ ਸਾਰੀਆਂ ਗੱਲਾਂ ਡਿਜ਼ਾਈਨ ਤੇ ਹੁੰਦੀਆਂ ਨੇ ਜਿਸ ਤਰ੍ਹਾਂ ਵਰਿੰਦਰ ਗੋਇਲ ਜੀ ਨੇ ਕਿਹਾ ਕਿ ਡਰਾਇੰਗ ਇਹਦਾ ਇਹ ਉਹਨਾਂ ਦਾ ਬੋਲਣ ਦਾ ਢੰਗ ਤਰੀਕਾ ਸੀ ਬਟ ਇਹ ਡਿਜ਼ਾਈਨ ਹੈ ਸਾਡਾ ਡਿਜ਼ਾਈਨ ਇਹ ਹੈ ਕਿ ਜਿਹੜਾ ਪਾਖੜਾ ਇਹ ਗ੍ਰੈਵਿਟੀ ਡੈਮ ਹੈ ਕੰਕਰੀਟ ਡੈਮ ਹਰੇਕ ਚੀਜ਼ ਬੇਸਡ ਔਨ ਬੈਲੈਂਸ ਹੁੰਦੀ ਹੈ ਜਦੋਂ ਕੋਈ ਚੀਜ਼ ਅਨਬੈਲੈਂਸ ਹੋਣੀ ਹੈ ਉਹਦੇ ਰਿਸਕ ਕ੍ਰੀਏਟ ਹੋਣਾ ਇਹ ਇੱਕ ਡੈਮ ਸੇਫਟੀ ਪ੍ਰੋਟੋਕੋਲ ਹੈ ਵੀ ਪਹਿਲੀ ਗੱਲ ਤਾਂ ਅਸੀਂ ਡੈਮ ਸਾਡਾ ਸੇਫ ਹੋਵੇ ਇਹੋ ਜਿਹੇ ਜਰਕਸ ਲੈਣ ਲਈ ਸਮਰੱਥ ਹੋਵੇ ਇਹ ਸਿਸਮਿਕ ਕੰਟਰੋਲ ਪਾਖੜਾ ਤੇ ਵੀ ਲੱਗਾ

0: ਪੌਂਗ ਤੇ ਵੀ ਲੱਗਿਆ ਤੇ ਇਹਦੇ ਵਿੱਚ ਇਟ ਇਜ਼ ਕੰਸਿਡਰਡ ਓਪੀਨੀਅਨ ਕਿ ਮੈਂ ਇਹ ਪ੍ਰਜ਼ੂਮ ਕਰਦਾ ਹਾਂ ਕਿ ਕਿਉਂਕਿ ਮੈਂ ਮੈਨੇਜਮੈਂਟ ਹੈਡ ਕੀਤੀ ਹੈ ਇਸ ਤਰ੍ਹਾਂ ਦੀ ਜਦੋਂ ਕੋਈ ਇਵੈਂਚੁਅਲਿਟੀ ਆਉਂਦੀ ਹੈ ਬੀਬੀਐਮਬੀ ਨੇ ਜ਼ਰੂਰ ਹੀ ਜ਼ਰੂਰ ਇਸ ਤੇ ਵਰਕਆਊਟ ਕੀਤਾ ਹੋਊਗਾ ਤੇ ਸਟੱਡੀ ਕਰਕੇ ਆਪਣੇ ਡੈਮਸ ਦੀ ਇਸ ਦਾ ਵੀ ਕੋਈ ਅਸਰ ਹੋਇਆ ਨਹੀਂ ਹੋਇਆ ਬਾਰੇ ਸਟੱਡੀ ਜ਼ਰੂਰ ਕਰਵਾਈ ਹੋਊਗੀ ਔਰ ਕਰਵਾਉਣੀ ਬਣਦੀ ਹੈ ਜਿਸ ਤਰ੍ਹਾਂ ਕਿਹਾ ਜਾਂਦਾ ਕਿ ਜਦੋਂ ਕਿਤੇ ਵੀ ਕੋਈ ਗੱਲ ਵਾਪਰਦੀ ਹੈ ਤਾਂ ਉਸ ਦੀ ਸਾਰਾ ਏਰੀਆ ਕੰਡੋਨ ਕੀਤਾ ਜਾਂਦਾ ਤਾਂ ਕਿ ਜਿਸ ਤਰ੍ਹਾਂ ਕੋਈ ਅਫਵਾਹ ਫੈਲਦੀ ਹੈ ਤੇ ਉਸ ਅਫਵਾਹ ਨੂੰ ਦੂਰ ਕਰ ਲਈ ਸਾਰੇ ਦਾ ਸਾਰਾ ਕੰਡੋਨ ਕਰਕੇ ਉਹਦੀ ਸਰਚ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਹਿਮਾਲਿਅਨ ਰੀਜਨ ਨੀਡਸ ਕੇਅਰਫੁਲ ਅਟੈਂਸ਼ਨ ਕੇਅਰਫੁਲ ਵਿਜੀਲੈਂਸ ਕੇਅਰਫੁਲ ਵਿਜੀਲੈਂਟ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ ਹੈਦਰਾਬਾਦ ਨੈਸ਼ਨਲ ਜੀਓ ਫਿਜ਼ੀਕਲ ਰਿਸਰਚ ਇੰਸਟੀਟਿਊਟ ਨੇ ਇਹਦੇ ਵਰਸ਼ਨ ਕੀਤੀ ਹੈ ਔਰ ਇੱਕ ਅਮੈਰੀਕਨ ਨਿਊਜ਼ ਏਜੰਸੀ ਨੇ ਬਹੁਤ ਦੇਰ ਪਹਿਲਾਂ ਟੈਕਟੋਨਿਕ ਥਿਉਰੀ ਦੀ ਜਿੱਥੋਂ ਮੈਂ ਪਿੱਕ ਕੀਤੀ ਹੈ ਇਹਨਾਂ ਨੇ ਰਿਸਰਚ ਕੀਤੀ ਸੀ ਕਿ ਜਿਹੜੇ ਡੈਮਸ ਨੇ ਹਿਮਾਲਿਅਨ ਡੈਮਸ ਨੇ ਸਪੈਸੀਫਿਕਲੀ ਉਹਨਾਂ ਨੇ ਇਹ ਵੀ ਜ਼ਿਕਰ ਕੀਤੇ ਕਿ ਜਿਹੜੇ ਬਿਗ ਡੈਮਸ ਨੇ ਇਹ ਪ੍ਰੋਨ ਟੂ ਰਿਸਕ ਹੈ
1: ਕਿਹੜੇ ਕਿਹੜੇ ਤੁਹਾਨੂੰ ਲੱਗਦਾ ਪੰਜਾਬ ਦੇ ਨਾਲ ਸੂਬੇ ਹੋਰ ਹਾਈ ਰਿਸਕ ਤੇ ਆ ਸਕਦੇ ਨੇ ਜੇਕਰ ਕੱਲ ਨੂੰ ਇਸ ਤਰੀਕੇ ਦੀ ਕੋਈ ਰੱਬ ਨਾ ਕਰੇ ਘਟਨਾ ਵਾਪਰਦੀ ਹੈ ਪੰਜਾਬ ਦੇ ਨਾਲ ਹਰਿਆਣਾ ਜਾਂ ਫਿਰ ਕਿਹੜੇ ਕਿਹੜੇ ਸੂਬੇ ਹੋ ਸਕਦੇ ਨੇ
0: ਦੇਖੋ ਅਸੀਂ ਇਹਦੀ ਇੰਟੈਂਸਿਟੀ ਕਿਸ ਚੀਜ਼ ਨੇ ਨੁਕਸਾਨ ਕਰਨਾ ਨੁਕਸਾਨ ਕਰਨਾ ਪਾਣੀ ਨੇ ਜਿਹੜਾ ਪਾਣੀ ਭਰਿਆ ਹੈ 168 ਸਕੁਅਰ ਕਿਲੋਮੀਟਰ ਅਸੀਂ ਗਿਣਦੇ ਹਾਂ ਕੈਚਮੈਂਟ ਏਰੀਏ ਦਾ ਪਾਣੀ ਭਾਖੜਾ ਦਾ ਔਰ ਉਹਦੇ ਚ 26% ਸਿਲਟਿੰਗ ਕਹਿੰਦੇ ਆ ਇਸ ਤੋਂ ਦੋ ਪੱਖ ਨੇ ਪਹਿਲਾਂ ਤੁਸੀਂ ਕੁਐਸਚਨ ਕੀਤਾ ਰੱਬ ਨਾ ਕਰੇ ਹੋ ਜੇ ਰੱਬ ਨਾ ਕਰੇ ਜੇ ਇਹ ਹੋ ਜੇ ਤਾਂ ਇਹਦਾ ਅਰਥ ਸ਼ਾਰਟ ਐਂਡ ਬਰੀਫ ਜਿਹੜਾ ਕਿ ਸਾਡੀ ਪੰਜਾਬੀ ਲੈਂਗੁਏਜ ਚ ਹੈ ਇਹਦਾ ਮਤਲਬ ਉੱਥੇ ਹੈ
1: ਤਬਾਹੀ ਹੈ
0: ਹਾਂ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਉੱਚਾ ਪਿੰਡ ਸੰਘੋਲ ਇਹ ਵੀ ਪੁਰਾਣੇ ਜ਼ਮਾਨੇ ਦਾ ਥੇ ਸੀ ਇੱਥੇ ਸਾਡੇ ਇੱਥੇ ਜਨੇਰ ਹੈ ਇੱਥੇ ਵੀ ਥੇ ਨਹੀਂ ਕਿਹਾ ਜਾਂਦਾ ਨੀਅਰ ਫਿਰੋਜ਼ਪੁਰ ਆ ਤੁਸੀਂ ਉਸ ਪਾਸੇ ਤੋਂ ਆਏ ਹਾਂ ਭਾਵ ਰੱਬ ਨਾ ਕਰੇ ਇਹ ਕੰਟਰੋਲਡ ਵਾਟਰ ਹੈ ਜਿਹਨੂੰ ਅਸੀਂ ਰੋਕਿਆ ਹੋਇਆ ਜਿਹੜਾ ਰੋਕੀ ਹੋਈ ਚੀਜ਼ ਇਨ ਉਹਦੀ ਅਬੰਡੈਂਟ ਅਪੋਰਚੁਨਿਟੀ ਉਹਨੂੰ ਕੰਟਰੋਲ ਬਾਅਦ ਚ ਨਹੀਂ ਕੀਤਾ ਜਾ ਸਕਦਾ ਮੰਨ ਲਓ ਕੰਟਰੋਲ ਮੇਰੇ ਕੰਟਰੋਲ ਹੱਥ ਜਿਸ ਤਰ੍ਹਾਂ ਸਾਡਾ ਇੱਧਰ ਹੋਇਆ ਸੀ ਸਾਡੇ ਬਿਆਸ ਰਣਜੀਤ ਸਾਗਰ ਤੋਂ ਡਾਊਨ ਸਟ੍ਰੀਮ ਹੋਇਆ ਸੀਗਾ ਕਿ ਸਾਡੇ ਗੇਟ ਹੀ ਟੁੱਟ ਗਏ ਸੀ ਇਸ ਤਰ੍ਹਾਂ ਦੀ ਕੋਈ ਵੈਂਚੁਅਲਿਟੀ ਕੀ ਰੋਕ ਲਿਆ ਜਿੰਨੀ ਦੇਰ ਪਾਣੀ ਜ਼ੀਰੋ ਨਹੀਂ ਹੋਇਆ ਕੀ ਹੋਇਆ ਕੰਟਰੋਲ ਬੰਦ ਤਾਂ ਨਹੀਂ ਵੱਜਿਆ ਨਾ ਇਹਨੂੰ ਬੰਦ ਤਾਂ ਨਹੀਂ ਨਾ ਮਾਰਿਆ ਜਾ ਸਕਦਾ ਪਾਣੀ ਰੋਕਿਆ ਤਾਂ ਨਹੀਂ ਨਾ ਜਾ ਸਕਦਾ ਇਹ ਤਾਂ ਰਨ ਆਫ ਦੀ ਰਿਵਰ ਹੋ ਗਿਆ ਰਨ ਆਫ ਦੀ ਰਿਵਰ ਆਉਂਦਾ ਵੀ ਜਿੰਨਾ ਪਾਣੀ ਪਿੱਛੋਂ ਆਇਆ ਸਾਰਾ ਬਾਹ ਜਾਊ ਉਹਨੂੰ ਅਸੀਂ ਰਨ ਆਫ ਦੀ ਰਿਵਰ ਕਹਿੰਦੇ ਇਹ ਤਾਂ ਕੰਟਰੋਲ ਇਹ ਡੈਮ ਹੈ ਡੈਮ ਦਾ ਮਤਲਬ ਪਾਣੀ ਰੋਕ ਕੇ ਰੱਖਿਆ ਹੋਇਆ ਇੱਕ ਹੈਗੀ ਡੈਮ ਸੇਫਟੀ ਇੱਕ ਹੈਗੀ ਹੈ ਇਹ ਸਿਸਮਿਕ ਜਿਹੜੀ ਹੈਗੀ ਹੈ ਇਵੈਂਚੁਅਲਿਟੀ ਵਾਫ ਕਰਨਾ ਜਿਹੜੀ 26% ਸਿਲਟਿੰਗ ਦਾ ਮੇਰੇ ਸਾਹਮਣੇ ਗੱਲ ਆ ਗਈ ਪਿਆਰੇ ਸਰੋਤੇ ਜਨੋ ਪੰਜਾਬ ਵਾਸੀਓ ਪ੍ਰੋ ਪੰਜਾਬ ਟੀਵੀ ਦੇ ਸਰੋਤਾ ਜਨੋ ਸਾਹਮਣੇ ਗੱਲ ਆ ਗਈ ਚੜ੍ਹਦੇ ਚ ਕਿ ਜਿਹੜਾ ਭਾਖੜੇ ਦਾ ਕੈਚਮੈਂਟ ਏਰੀਆ ਹੈ ਇਸ ਕੈਚਮੈਂਟ ਏਰੀਆ ਚ 26% ਸਿਲਟਿੰਗ ਕਿੰਨੇ ਸਮੇਂ ਚ ਤੇ ਕਦੋਂ ਆਈ ਹੈ ਇਹਦੀ ਸਟੱਡੀ ਦੀ ਲੋੜ ਹੈ ਕਦੋਂ ਤੇ ਕਿਵੇਂ ਆਈ ਹੈ ਤੇ ਇੰਨੀ ਇਹ ਵੀ ਕਿਹਾ ਗਿਆ ਕਿ ਬਰਿੰਦਰ ਗੋਇਲ ਜੀ ਵੱਲੋਂ ਕਿ ਇਹ ਭਾਖੜਾ ਡੈਮ ਦੀ ਕੰਧ ਨਾਲੋਂ ਮੀਨਸ ਕਿ ਭਾਖੜਾ ਡੈਮ ਤੋਂ 12 ਕਿਲੋਮੀਟਰ ਪਿੱਛੇ ਰਹਿ ਗਈ ਇਹ ਕਿੱਥੋਂ ਆਈ ਇਹਦਾ ਜਿੰਨਾ ਡਾਊਨ ਸਟ੍ਰੀਮ ਕੰਟਰੋਲ ਜ਼ਰੂਰੀ ਹੈ ਵਿਜੀਲੈਂਸ ਜ਼ਰੂਰੀ ਹੈ ਉਹਨਾਂ ਅਪ ਸਟ੍ਰੀਮ ਕੈਚਮੈਂਟ ਏਰੀਆ ਦੀ ਸੁਪਰਵੀਜ਼ਨ ਉਨੀ ਜ਼ਰੂਰੀ ਹੈ ਔਰ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਮੇਰੇ ਧਿਆਨ ਵਿੱਚ ਆਇਆ ਕਿ ਕੈਚਮੈਂਟ ਏਰੀਏ ਦੇ ਕੰਟਰੋਲ ਚ ਜਿਹੜੀ ਪਹਿਲਾਂ ਸਰਕਾਰੀ ਤੌਰ ਤੇ ਇਹਦੀ ਵਿਜੀਲੈਂਸ ਹੁੰਦੀ ਸੀ ਭਾਵ ਕੰਟਰੋਲ ਹੁੰਦਾ ਸੀ ਭਾਵ ਉਹਦੀ ਮੇਨਟੇਨੈਂਸ ਹੁੰਦੀ ਸੀ ਭਾਵ ਉਹਦੀ ਦੇਖਭਾਲ ਹੁੰਦੀ ਸੀ ਉਹ ਠੇਕੇ ਤੇ ਦੇਤਾ ਕਦੇ ਵੀ ਰਿਸਕ ਨਹੀਂ ਲੈਣਾ ਚਾਹੀਦਾ ਕਿ ਇਹ ਅਪ ਸਟ੍ਰੀਮ ਦਾ ਕੈਚਮੈਂਟ ਏਰੀਏ ਦੀ ਸੁਪਰਵੀਜ਼ਨ ਠੇਕੇਦਾਰੀ ਸਿਸਟਮ ਨੂੰ ਜੇ ਬੀਬੀਐਮਬੀ ਨੇ ਦਿੱਤੀ ਹੈ ਵਾਪਸ ਲਓ ਸਰਕਾਰੀ ਕੰਪੀਟੈਂਟ ਅਥਾਰਟੀਜ਼ ਨੇ ਜਿਹੜੇ ਠੇਕੇਦਾਰ ਨੇ ਮਾਫ ਕਰਨਾ ਠੇਕੇਦਾਰ ਵੀ ਇਸ ਟਾਕ ਨੂੰ ਸੁਣ ਰਹੇ ਹੋਣਗੇ ਮੈਂ ਉਹਨਾਂ ਦੇ ਵਿਰੁੱਧ ਨਹੀਂ ਪਰ ਜਿੰਨੀ ਸਿਦਕਦੇਹੀ ਨਾਲ ਗਵਰਨਮੈਂਟ ਅਫਸਰ ਮੁਲਾਜ਼ਮ ਕੰਮ ਕਰ ਸਕਦੇ ਹੈ ਉਹਨਾਂ ਨੂੰ ਕੋਈ

0: ਆਪਣੇ ਤਨਖਾਹ ਦਾ ਔਖ ਨਹੀਂ ਉਹਨਾਂ ਨੂੰ ਮਿਲਣੀ ਮਿਲਣੀ ਆ, ਪਰ ਉਹਨਾਂ ਨੂੰ ਇੱਕ ਔਖ ਜ਼ਰੂਰ ਹੋਊ ਕਿ ਜਿਨ੍ਹਾਂ ਨੂੰ ਮੈਂ ਸੇਵਾ ਦੇ ਤੌਰ ਤੇ ਕੰਮ ਕਰ ਰਿਹਾ ਕਿਤੇ ਮੇਰੇ ਕਾਰਨ ਕਰਕੇ ਉਹਨਾਂ ਨੂੰ ਭੁਗਤਣੀ ਨਾ ਪਵੇ। ਇਸ ਕਰਕੇ ਜਿਹੜੀ ਉਹਦੀ ਮੇਨਟੀਨੈਂਸ ਵਰਕ ਹੈ ਠੇਕੇਦਾਰਾਂ ਨੂੰ ਦਿੱਤੀ ਹੈ, ਜੋ ਮੇਰੇ ਧਿਆਨ ਚ ਆਇਆ ਹੈ, ਉਹ ਜ਼ਰੂਰ ਦੀ ਜ਼ਰੂਰ ਸਰਕਾਰ ਉਹਦੇ ਤੇ ਵਿਚਾਰ ਕਰੇ ਤੇ ਉਹ ਸਰਕਾਰੀ ਹੱਥਾਂ ਵਿੱਚ ਲਵੇ। ਔਰ ਮੇਰੇ ਇਹ ਵੀ ਧਿਆਨ ਵਿੱਚ ਆਇਆ ਵੀ ਇਹ ਸਿਲਟ ਜਿਹੜੇ ਨੈਸ਼ਨਲ ਹਾਈਵੇ ਬਣਾਏ ਗਏ ਨੇ, ਜਿਸ ਤਰ੍ਹਾਂ ਕੀਰਤਪੁਰ ਸਾਹਿਬ ਤੋਂ ਮਨਾਲੀ ਨੂੰ ਜਾਂਦਾ ਹੈ, ਔਰ ਇਸ ਤਰ੍ਹਾਂ ਦੇ ਜਿਹੜੇ ਹੋਰ ਡਿਵੈਲਪਮੈਂਟ ਵਰਕਸ ਹੁੰਦੇ ਆ ਹਿਮਾਚਲ ਚ, ਬਲਾਸਟ ਰਾਹੀਂ ਜਿਹੜੇ ਪਹਾੜ ਤੋੜੇ ਜਾਂਦੇ ਆ, ਉਹ ਸਾਰੇ ਦੇ ਸਾਰੇ ਕੈਚਮੈਂਟ ਏਰੀਏ ਚ ਡਾਊਨ ਸਟ੍ਰੀਮ। ਡਰ ਲੱਗਦਾ ਹੈ ਕਿ ਨੀਵੇਂ ਪਾਸੇ ਡਿੱਗਣਾ, ਉਹਨੇ ਕਿੱਧਰ ਜਾਣਾ, ਇਹਨਾਂ ਨੇ ਬਾਹਰ ਤਾਂ ਕੱਢਿਆ ਹੀ ਨੀ, ਵੀ ਉੱਥੋਂ ਲਿਆ ਕੇ ਸਟੋਨ ਇਹਨਾਂ ਨੇ ਕਿਤੇ ਮੱਧ ਪ੍ਰਦੇਸ਼ ਚ ਭੇਜਤਾ, ਕਿਤੇ ਹੋਰ ਭੇਜਤਾ। ਉਹ ਜਿੰਨੀ ਦੀ ਜਿੰਨੀ ਡਿਬਰੀਜ ਕਹਿੰਦੇ ਆ ਅਸੀਂ ਜਿਹਨੂੰ ਕਹਿੰਦੇ ਆ, ਜਾਂ ਕੋਈ ਕਹਿ ਦਿਓ ਮਲਬਾ ਕਹਿ ਦਿਓ, ਉਹ ਕੈਚਮੈਂਟ ਏਰੀਏ ਨੂੰ ਸਲੋ ਡਾਊਨ ਕਰ ਰਿਹਾ, ਘਟਾ ਰਿਹਾ, ਔਰ ਪਾਣੀ ਦੀ ਸਮਰੱਥਾ ਘਟ ਰਹੀ ਹੈ। ਇਸੇ ਤਰ੍ਹਾਂ ਜੇ ਕਿਤੇ ਬਲਾਸਟ ਕਰਦੇ ਕਰਦੇ ਰੱਬ ਨਾ ਕਰੇ ਇਹਨਾਂ ਦਾ ਬਲਾਸਟ ਸਾਡੇ ਅਰਥਕੁਏਕ ਨਾਲੋਂ ਵੀ ਜ਼ਿਆਦਾ ਹੋਵੇ ਤਾਂ ਉਹ ਵੀ ਸਾਡੇ ਲਈ ਖਤਰਨਾਕ ਹੈ। ਇਹ ਬੜਾ ਜ਼ਿਆਦਾ ਜਿੰਨਾ ਬੰਦਾ ਸਾਇੰਸ ਵਾਲਾ ਹੁੰਦਾ ਨਾ ਜੀ, ਸਾਡੇ ਟਾਈਮ ਕਹਿੰਦੇ ਹੁੰਦੇ ਸੀ, ਮੇਰੀ ਉਮਰ 77 ਸਾਲ ਹੈ, ਗੁਰੂ ਨੇ ਬਖਸ਼ਿਸ਼ ਕੀਤੀ ਕਿ ਮੈਂ BSc ਇੰਜੀਨੀਅਰਿੰਗ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣੇ ਤੋਂ ਵੇ ਬੈਕ 71 ਚ ਕੀਤੀ ਸੀ। ਉਸ ਤੋਂ ਬਾਅਦ 71 ਚ MS ਇੰਜੀਨੀਅਰਿੰਗ ਪੈਕ ਚੰਡੀਗੜ੍ਹ ਤੋਂ ਕੀਤੀ। ਸਾਨੂੰ ਉਸ ਟਾਈਮ ਲੋਕ ਸਾਇੰਸ ਵਾਲਿਆਂ ਨੂੰ ਸਾਇੰਸੀ ਕਹਿੰਦੇ ਹੁੰਦੇ ਸੀ, ਸਾਇੰਸੀ ਮੀਨਸ ਕਿ ਤੁਸੀਂ ਸਮਝਦੇ ਹੋ ਕਿ ਪਿੰਡਾਂ ਚ ਇੱਕ ਆਮ ਤੌਰ ਤੇ ਬੰਦੇ ਨੂੰ ਉਹਨੂੰ ਸਾਇੰਸੀ ਕਿਹਾ ਜਾਂਦਾ ਜਿਹੜੇ ਕੋਈ ਗੱਲ ਪਕੜ ਲਏ ਉਹਦਾ ਖੜਾ ਨਹੀਂ ਛੱਡਦਾ। ਅਸੀਂ ਸਾਇੰਸ ਵਾਲੇ ਲੋਕ ਸਾਨੂੰ ਅਸੀਂ ਡੀਪ ਪਾਸਟ ਤੇ ਜਾਂਦੇ ਹਾਂ ਵੀ ਇਹ ਕਿਉਂ ਵਾਪਰਿਆ ਤੇ ਵਾਪਰਨਾ ਨਹੀਂ ਚਾਹੀਦਾ। ਇਸ ਕਰਕੇ ਜਿਹੜੀ ਮੇਰੀ ਮੈਂਟਲ ਸਕੋਲੋਜੀ ਹੈ ਜਾਂ ਮੇਰੀ ਮੈਂਟਲ ਥਿੰਕਿੰਗ ਹੈ ਉਹ ਇਹ ਵਾਰੰਟ ਕਰਦੀ ਹੈ ਕਿ ਜੇ ਜੋ ਕੁਛ ਨੇਪਾਲ ਚ ਵਾਪਰਿਆ ਕਿਤੇ ਸਾਡੇ ਨਾਲ ਨਾ ਹੋ ਜੇ। ਇਸ ਕਰਕੇ ਅਸੀਂ ਇਹ ਸਾਰੇ ਪੈਰਾਮੀਟਰ ਨੂੰ ਸੇਫ ਸੁਰੱਖਿਅਤ ਕਰਨ ਲਈ ਸਰਕਾਰ ਕੋਲ ਜਿੱਥੇ ਅਸੀਂ ਉਹਨੂੰ ਅਪੀਲ ਕਰਦੇ ਹਾਂ, ਉੱਥੇ ਟੈਕਨੀਕਲ ਆਡਿਟ ਦੇ ਤੌਰ ਤੇ ਵੀ ਅਸੀਂ ਉਹਨਾਂ ਦੇ ਧਿਆਨ ਵਿੱਚ ਲਿਆਉਂਦੇ ਹਾਂ। ਦੇਖੋ ਟੈਕਟੋਨਿਕ ਥਿਉਰੀ, ਟੈਕਟੋਨਿਕ ਪਲੇਟਸ, ਜੈਰੋਏਸ਼ਨ ਤੇ ਜਿਹਦੇ ਤੇ ਸਾਡਾ ਇੰਡੀਆ ਲਾਈ ਕਰਦਾ, ਔਰ ਇਹਦੇ ਵਿੱਚ ਹਾਈ ਪ੍ਰੋਨ ਰਿਸਕ ਹਿਮਾਲਿਅਨ ਹੈ। ਹਿਮਾਲਿਅਨ ਪਰਬਤ ਹੀ ਤਾਂ ਬਣੇ ਜੇ ਇੱਥੇ ਭੂਚਾਲ ਆਏ ਹੈ, ਇੱਥੇ ਅਰਥ ਜਿਹੜੀ ਜਵਾਰ ਭਾਟਾ ਫਟਿਆ ਵਲਕੈਨਿਕ ਚੱਲਦੀ ਹੈ। ਇਸ ਕਰਕੇ ਮੇਰੀ ਅਪੀਲ ਹੈ, ਮੇਰੀ ਦਲੀਲ ਹੈ, ਜਿਸ ਤਰ੍ਹਾਂ ਬ੍ਰਹਮਪੁੱਤਰ ਤੇ ਚਾਈਨਾ ਡੈਮ ਬਣਾ ਰਿਹਾ ਸੀ ਤੇ ਇੰਡੀਆ ਨੇ ਉਸ ਤੇ ਓਬਜੈਕਸ਼ਨ ਕੀਤਾ ਸੀ ਕਿ ਕੰਟਰੋਲਡ ਵਾਟਰ ਕਿਤੇ ਸਾਨੂੰ ਨਾ ਤੰਗ ਕਰੇ, ਇਸ ਤਰ੍ਹਾਂ ਸਾਡਾ ਪੰਜਾਬ ਵਾਸੀ ਹੋਣ ਦੇ ਨਾਤੇ, ਸੀਨੀਅਰ ਸਿਟੀਜ਼ਨ ਹੋਣ ਦੇ ਨਾਤੇ, ਜੋ ਪ੍ਰਮਾਤਮਾ ਨੇ ਤੁਸ਼ ਬੁੱਧੀ ਬਖਸ਼ਿਸ਼ ਕੀਤੀ ਹੈ ਤੇ ਜੋ ਮਨ ਵਿੱਚ ਆ ਰਿਹਾ ਉਹ ਇਹੀ ਹੈ ਕਿ ਟੈਕਟੋਨਿਕ ਥਿਉਰੀ ਤੇ ਜਿਹੜੀ ਕਿ ਮੈਂ ਅਪੀਲ ਔਰ ਦਲੀਲ 2.5 ਮਹੀਨੇ ਪਹਿਲਾਂ ਰੁੜਕੀ ਯੂਨੀਵਰਸਿਟੀ ਨੂੰ ਰਾਹੀਂ BBMB ਦੇ ਜਿਹੜਾ ਕਿ ਉਹਨਾਂ ਨੇ ਬਿਆਨ ਕੀਤਾ ਕਿ ਅਸੀਂ ਉਹਨਾਂ ਨੂੰ ਭਾਖੜਾ ਡੈਮ ਦੀ ਸੇਫਟੀ ਪ੍ਰੋਟੋਕੋਲ ਬਾਰੇ ਚੈੱਕਅਪ ਕਰਨ ਲਈ ਕਿਹਾ, ਉਹਨਾਂ ਨੂੰ ਕਿਹਾ ਕਿ 2.5 ਮਹੀਨੇ ਪਹਿਲਾਂ ਮੈਂ ਇੱਕ ਬੇਨਤੀ ਜਿਹੜੀ ਕੀਤੀ ਸੀ ਉਹ ਕੱਲ ਪਰਸੋਂ ਵਾਪਰ ਗਈ, ਬੁੱਧਵਾਰ ਨੇਪਾਲ ਚ ਹਿਮਾਲਿਅਨ ਹਿਲਸ ਚ ਇਸ ਤੇ ਜ਼ਰੂਰ ਗੌਰ ਕੀਤਾ ਜਾਵੇ ਤੇ ਇਸ ਨੂੰ ਪਹਿਲ ਦੇ ਆਧਾਰ ਤੇ ਲਿਆ ਜਾਵੇ।
1: ਮੈਂ ਉਹ ਕੁਐਸਚਨ ਦੁਬਾਰਾ ਕਰੂੰਗਾ ਬਰਾੜ ਸਾਹਿਬ, ਜਿਸ ਤਰੀਕੇ ਦੇ ਨਾਲ ਮੈਂ ਪਹਿਲਾਂ ਪੁੱਛਿਆ ਸੀਗਾ ਕਿ ਜੇਕਰ ਕੱਲ ਨੂੰ ਇਸ ਤਰੀਕੇ ਦੀ ਕੋਈ ਚੀਜ਼ ਹੁੰਦੀ ਹੈ ਤਾਂ ਪੰਜਾਬ ਦੇ ਨਾਲ ਕਿਹੜੇ ਕਿਹੜੇ ਸੂਬੇ ਇਫੈਕਟ ਹੋ ਸਕਦੇ ਨੇ?
0: ਦੇਖੋ ਜਿਹੜਾ ਪਾਣੀ ਹੈ ਸਾਡੀ ਇਹ ਵੀ ਸਾਇੰਸ ਥਿਉਰੀ, ਵਾਟਰ ਕੀਪਸ ਇਟਸ ਲੈਵਲ, ਪਾਣੀ ਲੈਵਲ ਚ ਜਾਂਦਾ, ਜਿੱਥੇ ਡੂੰਘੀ ਜਗ੍ਹਾ ਉੱਥੇ ਬਾਹਲਾ ਪਾਣੀ ਵਗ ਜਾਂਦਾ, ਜਿੱਥੇ ਉੱਚੀ ਜਗ੍ਹਾ ਉੱਥੇ ਘੱਟ ਜਾਂਦਾ। ਇਹ ਪਾਣੀ ਪੁਰਾਣੇ ਦਰਿਆਵਾਂ ਦੇ ਵਹਿਣ ਸਾਨੂੰ ਦੱਸਦੇ ਨੇ ਕਿ ਜਿੱਧਰ ਦੀ ਦਰਿਆ ਵਗੇ ਨੇ ਉਹ ਕਿਹੜੇ ਕਿਹੜੇ ਏਰੀਏ ਚ ਵਗੇ ਨੇ ਤੇ ਉਹਨਾਂ ਦਾ ਬੇਸਨ ਕਿਸੇ ਉੱਧਰ ਤਾਂ ਜਾਣਾ ਹੀ ਜਾਣਾ, ਉਹਦੇ ਵਿੱਚ ਆ ਸਾਡਾ ਪੰਜਾਬ ਕੋਈ ਨੀ ਬਚਣਾ, ਹਰਿਆਣਾ ਰੋਣਾ। ਇਹ ਪਾਣੀ ਖਿਲਰਨਾ, ਜਿਵੇਂ ਪਾਣੀ ਜੇ ਉੱਚੀ ਹਾਈਟ ਤੋਂ ਪਾਸੇ ਨੂੰ ਵੀ ਖਿਲਰੂ, ਜੇ ਕਵੇ ਵੀ ਅਪ ਟੂ ਇਹ ਕਿੱਥੋਂ ਤੱਕ ਹੈ, ਇਹ ਤਾਂ ਜਿਹੜਾ ਸਾਡਾ ਲੈਂਡ ਕਰਵੇਚਰ ਹੈ ਕਿੰਨੀ ਕਿੰਨੀ ਹਾਈਟ ਤੱਕ ਹੈ। ਦੇਖੋ 10 ਫੁੱਟ ਗੇਟ ਖੋਲੇ ਸੀ ਤੇ ਸਾਡੇ ਪੰਜਾਬ ਵਿੱਚ 11-12 ਫੁੱਟ ਪਾਣੀ ਚੜ ਗਿਆ ਸੀ। ਇਹ ਤਾਂ ਜਿੰਨਾ ਉਹ ਡੈਮ ਦਾ ਉਸ ਸਮੇਂ ਲੈਵਲ ਹੋਊਗਾ, ਅੰਦਾਜ਼ਨ ਸਾਡਾ ਡੈਮ 200 ਫੁੱਟ ਭਰਦੇ ਆ, 200 ਫੁੱਟ ਡੈਮ ਜੇ ਫੁੱਲ ਹਾਈਟ ਮਤਲਬ ਪੂਰਾ ਭਰਿਆ ਹੋਇਆ, ਇਹਦੇ ਵਿੱਚ ਕਿਧਰੋਂ ਕੋਈ ਤੋਦਾ ਗਿਰ ਗਿਆ, ਗਲੇਸ਼ੀਅਰ ਗਿਰ ਗਿਆ, ਜਾਂ ਜਿਹੜੇ ਪਹਾੜਾਂ ਦਾ ਮਲਬਾ ਹੀ ਗਿਰ ਗਿਆ, ਇਹਨਾਂ ਪਾਣੀ ਤਾਂ ਸਪਲੈਸ਼ ਹੋਣਾ ਹੀ ਹੋਣਾ ਤੇ ਉਹ ਡੈਮ ਦੇ ਕੰਟਰੋਲੋਂ ਬਾਹਰ ਨਾ

0: 150 किलोमीटर तक है।
1: ए 190 किलोमीटर
0: 190 किलोमीटर
1: वाहेगुरु 90 किलोमीटर लंबी है झील 168 किलोमीटर स्क्वायर किलोमीटर एरिया है और ये फ्लड गेट्स तो थोड़े होंगे ने ये पानी तो इन मना मुही जिन्हों असि पंजाबी च कहने वो आ जाऊगा फिर उन्हें किने कंट्रोल करना
0: पूरे पंजाब च किने किने
1: कोई कहना बड़ा औखा के जिन्हों असी कहने तबाही च किन्ना फुट है जो बच्चा है तो उसके लिए तो 3 फुट पानी बहुत है एक बुजुर्ग लिए 7 फुट पानी बहुत है तो तबाही की बिल्डिंग की हाइट वध तो वध किन्नी है 100 फुट हो गई है तो 100 फुट तबाही का कारण बनता है भाव जे 10 फुट गेट खोल के 10 फुट पानी पंजाब एरिए चढ़ गया से रब जाने अल्लाह जाने क्या होगा आगे ये तो तबाही है तबाही च केड़ा फुट है केड़ा इंच है इन्हें तो तबाही मीनस के इन्हें तबाही मीनस के एग्जिस्टेंस खत्म हो जानी है जिदे च रंधावा साहब कहंदे हुंदे जी उधरला पंजाब ते इधरला पंजाब की सानू एक कर देना
0: सभ्यता खत्म कर दो
1: हां पर गुरु की कृपा यह गुरु नानक दे सारे गुरुआं दी यह धरती है इत्थे जे कोई आउंदियां ना माड़ियां लामतां साडे वल माड़ियां लामतां भेजण नाले खुद माड़ियां लामतां दा शिकार हो जाणगे जे हो जाए तां इहदा इलाज इक्को ही है कि परमात्मा भला करी सारिआं दा किसे ते दिक्कत ना आवे जे आवे तां फिर उहदे हुक्म च वापरूगा जे उह सहणा पैणा
0: ਤੁਸੀਂ ਕਹਿ ਰਹੇ ਹੋ ਕਿ ਜੋ ਪੰਜਾਬ ਦੇ ਲੋਕ ਇਸ ਵਕਤ ਦੁਬਿਧਾ ਵਿੱਚ ਨੇ ਕੀ ਉਹ ਸੱਚੀ ਦੁਬਿਧਾ ਦੇ ਵਿੱਚ ਨੇ ਕੀ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਨਾਲ ਜਿਵੇਂ ਨੇਪਾਲ ਦੇ ਵਿੱਚ ਹੋਇਆ ਤਾਂ ਜੋ ਲੋਕ ਨੇ ਉਹਨਾਂ ਦਾ ਡਰ ਸੱਚਾ ਤੁਸੀਂ ਕਹਿ ਰਹੇ ਹੋ
1: ਇਹਦੇ ਬਾਰੇ ਦੇਖੋ ਤੁਸੀਂ ਜੋ ਪੰਜਾਬ ਦੇ ਲੋਕਾਂ ਦੀ ਪਰੋ ਪੰਜਾਬ ਦੇ ਦਰਸ਼ਕਾਂ ਦੀ ਐਂਗਜ਼ਾਇਟੀ ਨੂੰ ਮੇਰੇ ਮੁਖ ਤੋਂ ਸੁਣਨਾ ਚਾਹੁੰਦੇ ਹੋ ਉਸ ਤਰੀਕੇ ਨਾਲ ਮੈਂ ਇਹ ਕਹਿ ਸਕਦਾ ਹਾਂ ਕਿ ਜਿਹੜੇ ਡੈਮਸ ਨੇ ਇਹ ਫਲੱਡ ਕੰਟਰੋਲ ਕਰਨ ਲਈ ਬਣੇ ਨੇ ਫਲੱਡ ਲਿਆਉਣ ਲਈ ਨਹੀਂ ਬਣੇ ਤੇ ਜੇ ਇਹਦੇ ਪ੍ਰਬੰਧਕ ਮਾੜੇ ਹੋਏ ਔਰ ਉਹਨਾਂ ਉਹ ਮਾੜੇ ਪ੍ਰਬੰਧਕ ਜਿਹੜੇ ਆ ਇੱਕ ਜੋ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਹੈ ਕਿ ਬੇਸ਼ੱਕ ਜਿੰਨੀ ਮਰਜ਼ੀ ਚੰਗੀ ਮਹਿੰਗੀ ਤੋਂ ਮਹਿੰਗੀ ਗੱਡੀ ਹੋਵੇ ਜੇ ਉਹਦਾ ਡਰਾਈਵਰ ਮਾੜਾ ਹੈ ਤਾਂ ਉਹਦਾ ਹਾਦਸਾ ਉਹਨੇ ਕਰਵਾਈ ਦੇਣਾ ਕਿ ਜੇ ਇੱਕ ਚੰਗੀ ਗੱਡੀ ਦਾ ਵਾਰ ਵਾਰ ਹਾਦਸਾ ਹੋਊਗਾ ਉਹ ਕਿੰਨੀ ਕੁ ਦੇਰ ਚੱਲੂਗੀ ਬਹੁਤ ਛੇਤੀ ਸਰਵੇ ਆਫ ਹੋ ਜੂਗੀ ਮੇਰੀ ਬੇਨਤੀ ਹੈ ਪ੍ਰਬੰਧਕਾਂ ਨੂੰ ਬੀਬੀਐਮਬੀ ਨੂੰ ਔਰ ਸਾਰਿਆਂ ਨਾਲੋਂ ਵੱਡੀ ਪੰਜਾਬ ਸਰਕਾਰ ਨੂੰ ਕਿ ਵਰਿੰਦਰ ਗੋਇਲ ਜੀ ਵਿਧਾਨ ਸਭਾ ਚ ਬੋਲੇ ਨੇ ਭਾਖੜਾ ਡੈਮ ਬਾਰੇ ਬੀਬੀਐਮਬੀ ਬਾਰੇ ਕਿ ਅਸੀਂ ਉਹਨਾਂ ਨੂੰ ਮੀਟਿੰਗਾਂ ਚ ਕਿਹਾ ਕਿ ਇਹਦੇ ਤੇ ਆਪਣਾ ਖਿਆਲ ਰੱਖੋ ਪਰ ਇਹ ਕਿਉਂ ਨੀ ਕਿਹਾ ਗਿਆ ਕਿ ਭਾਖੜਾ ਡੈਮ ਦਾ ਕੰਟਰੋਲ ਸਾਡੇ ਕੋਲ ਹੋਣਾ ਚਾਹੀਦਾ ਜਿਹਨੇ ਸਾਨੂੰ ਤਬਾਹ ਕਰਨ ਦਾ ਡਰ ਆਮ ਪਬਲਿਕ ਚ ਬੋਲਿਆ ਜਾਂਦਾ ਹੈ ਕਿ ਅਸੀਂ ਆਪਦਾ ਕੰਟਰੋਲ ਕਰਾਂਗੇ ਪਾਣੀ ਦਾ ਕੰਟਰੋਲ ਕਰਾਂਗੇ ਪਰ ਉਹਦੇ ਚ ਸਾਨੂੰ ਬਾਹਰ ਕਿਉਂ ਕੀਤਾ ਗਿਆ ਘੱਟੋ ਘੱਟ ਹਿੱਸੇਦਾਰੀ ਤਾਂ ਮੰਗ ਲਓ ਵੀ ਸਾਡਾ ਬੋਰਡ ਚ ਮੈਂਬਰ ਹੋਣਾ ਚਾਹੀਦਾ ਹੈ ਤਾਂ ਕਿ ਜਿਹੜਾ ਬੀਬੀਐਮਬੀ ਪਾਸ ਕਰਦੀ ਹੈ ਦੇਖੋ ਬੋਰਡ ਮੀਟਿੰਗ ਹੁੰਦੀ ਹੈ ਉਸ ਚ ਮੈਮੋਰੈਂਡਮ ਆਉਂਦਾ ਹੈ ਜੇ ਸਾਡਾ ਪੰਜਾਬ ਦਾ ਕੋਈ ਵਿੱਚ ਬੈਠਾ ਹੋਊ ਮੈਂਬਰ ਘੱਟੋ ਘੱਟ ਮੈਮੋਰੈਂਡਮ ਪੜ੍ਹ ਕੇ ਕਹੂਗਾ ਕਿ ਪੰਜਾਬ ਦੇ ਅਗੇਂਸਟ ਇੰਟਰਸਟ ਦੇ ਅਗੇਂਸਟ ਹੈ ਤੇ ਉਹ ਮੈਮੋਰੈਂਡਮ ਨੂੰ ਉਹਦੇ ਤੇ ਉਹ ਪਹਿਰਾ ਦੇਊਗਾ ਸਹੀ ਅਰਥਾਂ ਵਿੱਚ ਇਹੀ ਹੁੰਦਾ ਹੈ ਕਿ ਸਾਡੀ ਨੁਮਾਇੰਦਗੀ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਵੀ ਰੀਜਨ ਦੀ ਏਰੀਆ ਉਹ ਆਪਣੇ ਰੀਜਨ ਬਾਰੇ ਜ਼ਿਆਦਾ ਜਾਣ ਦੱਸਦਾ ਹੈ ਬੀਬੀਐਮਬੀ ਦੀ ਵਿੱਚ ਆਪਦੀ ਨੁਮਾਇੰਦਗੀ ਕਿਉਂ ਨੀ ਮੰਗੀ ਗਈ ਪੰਜਾਬ ਵਿਧਾਨ ਸਭਾ ਚੋਂ ਮੰਗਣੀ ਚਾਹੀਦੀ ਸੀ ਹੁਣ ਮੰਗ ਲੈਣ ਕਈ ਵਾਰੀ ਰਹਿ ਜਾਂਦੀ ਹੈ ਆਈਏਐਸ ਅਧਿਕਾਰੀ ਕੀ ਕਰਦੇ ਆ ਜਵਾਬ ਬਣਾਉਂਦੇ ਆ ਜਵਾਬ ਦਿੱਤਾ ਗਿਆ ਪਰ ਜੇ ਇਹਦੇ ਬਾਰੇ ਬੀਬੀਐਮਬੀ ਬਾਰੇ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਕਿ ਆਪਣਾ ਕਲੇਮ ਠੋਸ ਤਰੀਕੇ ਨਾਲ ਰੱਖਣ ਕਿ ਜੇ ਨੁਕਸਾਨ ਹੁੰਦਾ ਤਾਂ ਸਾਡਾ ਹੁੰਦਾ ਇਸ ਕਰਕੇ ਸਾਨੂੰ ਇਹਦੇ ਚ ਪੱਕੀ ਨੁਮਾਇੰਦਗੀ ਔਰ ਬਰਕਰਾਰ ਨੁਮਾਇੰਦਗੀ ਲਈ ਜਾਣੀ ਬਣਦੀ ਹੈ
0: ਭਾਖੜਾ ਡੈਮ ਜਿਹੜੀ ਤੁਸੀਂ ਕੰਧ ਦੀ ਵਾਲ ਦੀ ਗੱਲ ਕੀਤੀ ਸੀ ਵੀ ਟੇਢੀ ਹੋਈ ਆ ਉਹ ਵਰਿੰਦਰ ਗੋਇਲ ਨੇ ਮੰਤਰੀ ਨੇ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਕਿਹਾ ਕਹਿੰਦੇ ਇਹ 1995 ਤੋਂ ਲੈ ਕੇ ਕਹਿੰਦੇ 15 ਵਾਰ ਟੇਢਾ ਹੋ ਚੁੱਕਿਆ ਕਹਿੰਦੇ
1: ਮੈਂ ਉਹਨਾਂ ਦੀ ਵਰਿੰਦਰ ਕੁਮਾਰ ਗੋਇਲ ਜੀ ਦੀ ਜਿਹੜੀ ਵਿਧਾਨ ਸਭਾ ਚ ਉਹਨਾਂ ਨੇ ਜਵਾਬ ਦਿੱਤਾ ਹੈ MLA ਅਕਾਲੀ ਦਲ ਦੇ ਉਹਨਾਂ ਦੇ ਕੁਐਸਚਨ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਜਵਾਬ ਦਿੱਤਾ ਉਹ ਮੈਂ ਸੁਣਿਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਵਰਿੰਦਰ ਗੋਇਲ ਜੀ ਨੇ ਕਿ ਜਿਹੜਾ ਇਹ ਹੈ 1995 ਤੋਂ ਲੈ ਕੇ 26 ਤੱਕ 15 ਵਾਰੀ ਚੁੱਕਿਆ ਇਹੀ ਕਿਹਾ ਉਹਨਾਂ ਨੇ ਸਰੋਤੇ ਜਨੋ ਇਹਦੇ ਵਿੱਚ

ਐਜ਼ ਪਰ ਡਿਜ਼ਾਈਨ ਹੈ ਨਾਟ ਐਜ਼ ਪਰ ਡਰੈਂਗ ਡਰੈਂਗ ਦਾ ਪਰਪਸ ਕੁਛ ਹੋਰ ਹੁੰਦਾ ਕੰਸਟਰਕਸ਼ਨ ਆਫ ਡੈਮ ਹੈ ਡਿਜ਼ਾਈਨ ਦਾ ਮਤਲਬ ਉਹਦੇ ਚ ਕੀ ਫਲੈਕਸੀਬਿਲਿਟੀ ਅਸੀਂ ਕੀ ਕੀ ਰੱਖਿਆ ਹੈ ਡਿਜ਼ਾਈਨ ਦੇ ਮੁਤਾਬਕ ਉਹਨਾਂ ਨੇ ਕਿਹਾ ਹੈ ਕਿ 1.03 ਇਹਦੀ ਟਿਲਟ ਕਰਨ ਦੀ ਉਹਨਾਂ ਨੇ ਲਿਮਿਟ ਰੱਖੀ ਹੈ ਮਤਲਬ ਮੰਨੀ ਹੈ ਪਰ ਜਿਹੜਾ ਪਿਛਲੇ ਸਾਲ 25 ਚ ਫਲੱਡ ਆਏ ਆ ਇਹਨਾਂ ਨੇ ਫਲੱਡ ਗੇਟਸ ਤੇ ਉਹਨੂੰ ਮੈਕਸੀਮਮ ਜਿਹੜੀ ਕੋਈ ਵੀ ਧੱਕ ਹੁੰਦੀ ਹੈ ਜਿਹੜੀ ਕੋਈ ਉੱਚੀ ਚੀਜ਼ ਹੋਵੇ ਤਾਂ ਮੈਕਸੀਮਮ ਉੱਪਰੋਂ ਪੈਂਦੀ ਹੈ ਕਿਉਂਕਿ ਇਹ ਡੈਮ ਭਰਿਆ ਹੋਇਆ ਸੀ ਉਸ ਟਾਈਮ ਉਹਨਾਂ ਨੇ ਵਰਿੰਦਰ ਗੋਇਲ ਜੀ ਨੇ ਮੈਂਸ਼ਨ ਕੀਤਾ ਆਪਣੇ ਜ਼ਿਕਰ ਕੀਤਾ ਹੈ ਕਿ ਇਹ ਜਿਹੜੀ ਚੁਕਾ ਸੀ 1.1707 ਇਹ ਤਾਂ ਫਿਰ ਵੀ 1.03 ਤੋਂ ਵੱਧ ਹੈ 1.03 ਤੇ 1.1707 ਚ ਅੰਤਰ ਹੈ ਕੀ ਇਹਨੂੰ ਚਿੰਤਾ ਨਾ ਕਹਾਂਗੇ ਬੀਇੰਗ ਟੈਕਨੀਕਲ ਮੈਂ ਇਹਨੂੰ ਚਿੰਤਾ ਮੰਨਦਾ ਕੋਈ ਚੀਜ਼ ਜਿਹੜੀ ਚੁਕਣੀ ਆ ਉਹਨੇ ਆਪਦੇ ਬੇਸ ਵਿੱਚ ਇੱਕ ਜਗ੍ਹਾ ਬਣਾ ਲਈ ਜਿਹਨੂੰ ਅਸੀਂ ਕਹਿੰਦੇ ਹਾਂ ਜਿਵੇਂ ਆਪਾਂ ਗਾਰੇ ਚ ਤੁਰ ਗਿਆ ਤੇ ਸਾਡੀ ਅੱਡੀ ਖੁੱਭ ਗਈ ਇਹ ਪਾਖੜਾ ਡੰਗ ਖੁੱਭ ਗਿਆ ਉਹਨਾਂ ਆਪਾਂ ਇਹਦੀ ਸਾਰੇ ਆਰਾਮ ਨਾਲ ਸਮਝਦੇ ਸਰ ਉੱਤੇ ਜਦੋਂ ਜੋ ਤੁਰਦੇ ਹਾਂ ਗਾਰੇ ਚ ਤਾਂ ਅੱਡੀ ਖੁੱਭ ਜਾਂਦੀ ਹੈ ਤਾਂ ਮਤਲਬ ਇੰਨੇ ਥੱਲੇ ਤਾਂ ਗਏ ਹਾਂ ਅਸੀਂ ਉੱਥੇ ਸਪੇਸ ਬਣ ਗਿਆ ਭਾਵ ਝੁਕਾ ਹੋਇਆ ਮੈਂ ਇਹ ਨਹੀਂ ਕਹਿੰਦਾ ਕਿ ਕਿਉਂ ਹੋਇਆ ਕਿਉਂਕਿ ਰੈਗੂਲਰ ਪ੍ਰੈਸ਼ਰ ਆ ਉਹਦੇ ਝੁਕਾ ਮੰਨ ਲਿਆ ਹੁਣ ਉਹ ਕਹਿੰਦੇ ਵਰਿੰਦਰ ਗੋਇਲ ਜੀ ਕਿ ਜਦੋਂ ਹੁਣ ਉਹਨਾਂ ਨੇ ਆਪਣੀ ਸਪੀਚ ਕਿਹਾ ਕਿ ਹੁਣ ਇਹ 0.7807 ਆ ਮੌਜੂਦਾ ਇਹਦੀਆਂ ਲਿਮਿਟਸ ਹੁੰਦੀਆਂ ਨੇ ਇੱਕ ਮਿਨੀਮਮ ਇੱਕ ਮੈਕਸੀਮਮ ਲਿਮਿਟਸ ਜਦੋਂ ਪਾਣੀ ਘੱਟ ਗਿਆ ਡੈਮ ਚ ਉਦੋਂ ਹੀ ਵਾਪਸ ਆਊ ਜਦੋਂ ਪ੍ਰੈਸ਼ਰ ਜ਼ਿਆਦਾ ਸੀ ਅਸੀਂ ਤਾਂ ਉਹ ਲਿਮਿਟ ਗਿਣਨੀ ਆ 1.03 ਉਹ ਲਿਮਿਟ ਆ ਜਦੋਂ ਡੈਮ ਪੂਰਾ ਭਰਿਆ ਹੋਵੇ ਤੇ ਇਦੋਂ ਵੱਧ ਨਾ ਜਾਵੇ ਇਹ ਡੈਮ ਸੇਫਟੀ ਪ੍ਰੋਟੋਕਾਲ ਜਿਹੜਾ ਕਿ ਸਾਡੇ ਨੈਸ਼ਨਲ ਲੈਵਲ ਤੇ ਹੈ ਜਿਹੜਾ ਐਗਜ਼ਿਸਟ ਕਰਦਾ ਉਹਨੂੰ ਅਸੀਂ ਉਹਦੇ ਤੇ ਅਸੀਂ ਇਹ ਮੰਗ ਕਰਦੇ ਸੀਗੇ ਕਿ ਇਹ ਜਿਹੜਾ ਨੈਸ਼ਨਲ ਸਾਡਾ ਡੈਮ ਸੇਫਟੀ ਪ੍ਰੋਟੋਕਾਲ ਆ ਉਹਦੇ ਤੋਂ ਇਹ ਜ਼ਰੂਰ ਚੈੱਕ ਕਰ ਲਿਆ ਜਾਣਾ ਚਾਹੀਦਾ ਹੈ ਕਿਉਂਕਿ ਇਹਨਾਂ ਨੇ ਇਹ ਹੈਗੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਪ੍ਰੋਮਪਟਡ ਬਾਈ ਪ੍ਰੋਲੋਂਗਡ ਰੈਜ਼ਰਵਾਇਰ ਲੈਵਲ ਗਵਰਨਡ ਬਾਈ ਨੈਸ਼ਨਲ ਡੈਮ ਸੇਫਟੀ ਅਥਾਰਟੀ ਉਹਦਾ ਹੈ ਇਹ ਉਹਨਾਂ ਨੇ ਅਪਰੂਵ ਕੀਤਾ ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਸਾਡੇ ਨਾਲ ਇਹ ਸਾਨੂੰ ਪੰਜਾਬ ਚ ਹੀ ਰਿਸਕ ਪੈ ਰਿਹਾ ਹੈ ਇਹ ਆਪਣੇ ਆਪ ਨੂੰ ਵੀ ਖੇਡ ਰਹੇ ਆ ਜੇ ਕੋਈ ਮੈਂ ਕੰਮ ਕਰਨ ਤੋਂ ਕੁਤਾਹੀ ਕਰਦਾ ਇਹ ਨਹੀਂ ਇੱਕ ਦੀ ਕੁਤਾਹੀ ਦੂਜਿਆਂ ਨੂੰ ਬਹੁਤ ਜ਼ਿਆਦਾ ਮਹਿੰਗੀ ਪੈਂਦੀ ਹੈ ਇਸ ਕਰਕੇ ਮੇਰੀ ਅਪੀਲ ਹੈ ਮੇਰੀ ਦਲੀਲ ਹੈ ਦੋ ਆ ਗਏ ਚਿੰਤਾ ਦੇ ਕਾਰਨ ਇੱਥੇ ਜਿਸ ਤਰ੍ਹਾਂ ਆਪਣੀ ਟਾਕ ਵਿੱਚ ਇੱਕ ਤਾਂ ਚਿੰਤਾ ਦਾ ਕਾਰਨ ਆ ਕੇ ਸਾਡੇ ਅਰਥਕੁਐਕ ਸਿਸਮ ਜਿਹੜੀ ਸਿਸਮਿਕ ਥਿਉਰੀ ਹੈ ਟੈਕਟੋਨਿਕ ਥਿਉਰੀ ਹੈ ਜਿਹੜੀ ਕਿ ਸਾਰੀਆਂ ਰਿਪੋਰਟਾਂ ਕਹਿੰਦੀਆਂ ਨੇ ਕਿ ਹਿਮਾਲੀਅਨ ਆਰ ਮੋਰ ਪ੍ਰੋਨ ਟੂ ਅਰਥਕੁਐਕਸ ਤੇ ਲਾਰਜ ਡੈਮ ਐਂਡ ਲਾਰਜ ਰੈਜ਼ਰਵੈਰਸ ਉਹਨਾਂ ਤੇ ਧਿਆਨ ਰੱਖਿਆ ਜਾਵੇ ਉਹਨਾਂ ਨੂੰ ਵਾਧੂ ਨਾ ਭਰਿਆ ਜਾਵੇ ਔਰ ਮੈਂ ਤਾਂ ਇਹ ਵੀ ਕਹੂੰਗਾ ਕਿ ਇਹ ਰੈਜ਼ਰਵੈਰ ਨੂੰ ਬਹੁਤ ਜ਼ਰੂਰੀ ਹੈ ਕਿ ਜਿਸ ਤਰ੍ਹਾਂ ਦਾ ਹੁਣ ਕੁਦਰਤ ਨੇ ਖੇਡ ਵਰਤੀ ਹੈ ਕਿ ਰੈਜ਼ਰਵੈਰ ਲੈਵਲ ਪਿਛਲੇ ਸਾਲ ਨਾਲੋਂ ਘੱਟ ਹੈ ਗੁੱਡ ਕਿ ਜਿਸ ਤਰ੍ਹਾਂ ਇਹ ਰਿਸਕ ਆਇਆ ਸੀ ਘੱਟੋ ਘੱਟ ਜੇ ਕੋਈ ਤੋਦਾ ਗਿਰਦਾ ਤੇ ਉਹ ਪਾਣੀ ਨਾ ਇੰਨਾ ਕੁ ਜਿਹੜਾ ਸਾਡਾ 168 ਸਕੁਅਰ ਕਿਲੋਮੀਟਰ ਚ ਉਸੇ ਚ ਸਮਾ ਜਾਂਦਾ ਪਰ ਇਹ ਜਿਹੜੀ ਸਿਡਟਿੰਗ ਹੈ ਸਾਡੇ ਨੈਸ਼ਨਲ ਹਾਈਵੇ ਅਥਾਰਟੀ ਹੈ ਉਹਨੂੰ ਸੋਚ ਸਮਝ ਕੇ ਇਹ ਡੈਮ ਕੈਚਮੈਂਟ ਏਰੀਏ ਚ ਧਿਆਨ ਨਾਲ ਕੰਮ ਕਰਨਾ ਚਾਹੀਦਾ ਕਿਤੇ ਸਾਨੂੰ ਨਾ ਇਹ ਵਕਤ ਪਾ ਦੇਣ ਸਹੂਲਤ ਕਿਹਨੂੰ ਦੇਣੀ ਆ ਵਕਤ ਕਿਹਨੂੰ ਪੈਣਾ ਸਹੂਲਤ ਇਸ ਕਰਕੇ ਮੈਂ ਇਹ ਥੋੜਾ ਜਿਹਾ ਇਡੀਓਮੈਟਿਕ ਵੇ ਨਾਲ ਗੱਲ ਕਰ ਰਿਹਾ ਕਿ ਸਹੂਲਤ ਹੋ ਸਕਦੀ ਹੈ ਟੂਰਿਸਟ ਨੂੰ ਸਹੂਲਤ ਹੋ ਸਕਦੀ ਹੈ ਹਿਮਾਚਲ ਪ੍ਰਦੇਸ਼ ਟੂਰਿਜ਼ਮ ਨੂੰ ਇਨਕਰੀਜ਼ ਕਰ ਲਈ ਬਟ ਜੇ ਕੈਚਮੈਂਟ ਏਰੀਏ ਚ ਇਹ ਆਹ ਕੁਛ ਬਲਾਸਟ ਕਰੀ ਗਏ ਉਹ ਸਿਲਟਿੰਗ ਵੱਧਦੀ ਗਈ ਪਾਣੀ ਪਿੱਛੋਂ ਉਹੀ ਆਈ ਜਾਣਾ ਕਿਉਂਕਿ ਕੈਚਮੈਂਟ ਏਰੀਏ ਚ ਜਿਹੜੀ ਬਰਫ਼ ਦਾ ਪਿਘਲਣਾ ਔਰ ਬਾਰਿਸ਼ਾਂ ਦਾ ਹੋਣਾ ਤੇ 26% ਸਮਾਉਣ ਦੀ ਕਪੈਸਿਟੀ ਘੱਟ ਜਾਣੀ ਰੈਜ਼ਰਵੈਰ ਚ ਇਹ ਕੀ ਕਹਿੰਦਾ ਹੜ 26% ਵੱਧ ਆਉਣਗੇ ਇਹੀ ਕਿਹਾ ਜਾ ਸਕਦਾ ਲੂਜ਼ ਟਾਕ ਚ ਪਿਆਰੇ ਸਰੋਤਾ ਜਨੋ ਮੇਰੇ ਕੰਮ ਕਰਨ ਦਾ ਢੰਗ ਜਾਂ ਜੋ ਮੇਰੇ ਮੂੰਹੋਂ ਗੁਰੂ ਸਾਹਿਬ ਨੇ ਸ਼ਬਦ ਸਾਹਮਣੇ ਲਿਆਂਦੇ ਹੈ ਹਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ
ਇਹ ਇਸ ਕਰਕੇ ਆ ਕਿ ਮਨੁੱਖਤਾ ਦੇ ਭਲੇ ਲਈ ਜ਼ਰੂਰੀ ਆ ਕਿ ਜਿਹੜੀਆਂ ਸਾਡੀਆਂ ਡੈਮ ਸੇਫਟੀ ਰੂਲਸ ਆ ਡੈਮ ਸੇਫ

0: ਉਹ ਕੀ ਭੁਚਾਲ ਨੂੰ ਲੈ ਕੇ ਅਰਥਕੁਇਕ ਨੂੰ ਲੈ ਕੇ ਡਿਜ਼ਾਈਨ ਹੋਇਆ ਹੋਇਆ?
1: ਦੇਖੋ ਡਿਜ਼ਾਈਨ ਤਾਂ ਸਾਰੇ ਅਸੀਂ ਪੈਰਾਮੀਟਰਸ ਲੈਨੇ ਆ। ਭੁਚਾਲ ਕੀ ਹੈ? ਭੁਚਾਲ ਹਿੱਲਣਾ, ਵਾਈਬ੍ਰੇਸ਼ਨ। ਵਾਈਬ੍ਰੇਸ਼ਨ ਚ ਕਿਹੜੀ ਚੀਜ਼ ਪਹਿਲਾਂ ਡਿੱਗੂਗੀ? ਜਿਹੜੀ ਟੇਢੀ ਹੈ, ਜਿਹੜੀ ਸਿੱਧੀ ਆ ਉਹ ਟੇਢੀ ਹੋ ਜੂ, ਜਿਹੜੀ ਟੇਢੀ ਆ ਉਹ ਡਿੱਗੂ। ਇਹੀ ਇੱਕ ਤਰੀਕਾ। ਅਸੀਂ ਜੇ ਔਖੜ ਜਾਂਦੇ ਹਾਂ, ਅਸੀਂ ਕੀ ਕਰਦੇ? ਵਾਈਬ੍ਰੇਟ ਕਰਕੇ ਟੇਢੇ ਹੋ ਜਾਂਦੇ, ਟੇਢੇ ਹੋ ਕੇ ਗਿਰ ਜਾਂਦੇ। ਰੱਬ ਨਾ ਕਰੇ ਇਹ ਜਿਹੜੇ ਪ੍ਰੋਨ ਟੂ ਰਿਸਕ ਤਾਂ ਹੈ ਨਾ, ਇਹ ਤਾਂ ਇਹਨਾਂ ਦੀਆਂ ਖੁਦ ਰਿਪੋਰਟਾਂ ਕਹਿ ਰਹੀਆਂ ਨੇ, ਗਵਰਨਮੈਂਟ ਆਫ ਇੰਡੀਆ ਦੀਆਂ ਰਿਪੋਰਟਾਂ ਕਹਿੰਦੀਆਂ, ਵਰਲਡ ਵਾਈਡ ਕਹਿ ਰਹੀਆਂ ਨੇ ਕਿ ਇਹ ਪ੍ਰੋਨ ਟੂ ਰਿਸਕ ਹੈ। ਪ੍ਰੋਨ ਟੂ ਰਿਸਕ ਹੈ ਉਹ ਤਾਂ ਕਹਿ ਰਹੇ ਹੈ ਕਿ ਵੱਡੇ ਡੈਮ ਤੇ ਰੈਜ਼ਰਵੇਅਰ। ਦੇਖੋ ਇੱਕਦਮ ਤਾਂ ਇਹ ਡੀਕਮਿਸ਼ਨ ਨਹੀਂ ਹੋ ਸਕਦਾ, ਇਹਨੂੰ ਹੌਲੀ ਹੌਲੀ ਹੌਲੀ ਹੌਲੀ ਇਹਦਾ ਡਿਸਚਾਰਜ ਹੈ ਕਿਵੇਂ ਕੰਟਰੋਲ ਕਰਨਾ, ਇਹ ਬਹੁਤ ਬਹੁਤ ਵੱਡੀ ਗੱਲ ਹੈ, ਇਹ ਕੋਈ ਛੋਟੀ ਗੱਲ ਨਹੀਂ। ਡੀਕਮਿਸ਼ਨ ਕਰਨਾ ਇਟ ਇਜ਼ ਨਾਟ ਅ ਸਮਾਲ ਥਿੰਗ, ਨਾ ਸਮਾਲ ਬਿਜ਼ਨਸ ਹੈ, ਨਾ ਸਮਾਲ ਟੈਕਨੀਕਲੀ। ਇਸ ਨੂੰ ਡੀਕਮਿਸ਼ਨ ਦਾ ਕੀ ਮਤਲਬ? ਜਿਹੜਾ ਪਿੱਛੇ ਪਾਣੀ ਆ ਰਿਹਾ, ਪਾਣੀ ਨੂੰ ਹੌਲੀ ਹੌਲੀ ਕਿਸ ਤਰ੍ਹਾਂ ਅਸੀਂ ਉਹਨੂੰ ਘਟਾਉਣਾ, ਕਿਸ ਤਰ੍ਹਾਂ ਯੂਜ ਕਰਨਾ, ਜਾਂ ਇਸੇ ਨੂੰ ਹੀ ਆਪਾਂ ਨੂੰ ਕੰਮ ਕਰਨ ਦੀ ਹਾਲਤ ਚ ਇਹਦਾ ਲੈਵਲ ਘਟਾਇਆ ਜਾਵੇ। ਸਾਨੂੰ ਪਹਿਲਾਂ ਤਾਂ ਜ਼ਰੂਰੀ ਹੈ ਇਹਦਾ ਲੈਵਲ ਘਟਾ ਦੇਣ। ਜੇ ਓਵਰਰਾਈਡ ਕਰਦਾ, ਮੈਂ ਤਾਂ ਅਸੀਂ ਤਾਂ ਪਿਛਲੇ ਸਾਲ 25 ਚ ਮੰਗ ਕੀਤੀ ਸੀ ਵੀ 10 ਫੁੱਟ ਪਾਣੀ ਘਟਾ ਦਿਓ ਪਹਾੜੀ ਦਾ, ਕਿਉਂਕਿ 10 ਮਿੰਟ ਕੈਚਮੈਂਟ ਏਰੀਆ ਦਾ ਘਟ ਜਾਣਾ। 10 ਮਿੰਟ ਜੇ 10 ਫੁੱਟ ਘਟ ਗਿਆ, ਇਹ ਉਹਦੀ ਕਪੈਸਿਟੀ ਵੱਧ ਜਾਣੀ ਹੈ ਟੂ ਮੀਟ ਦੀ ਐਮਰਜੈਂਸੀ। ਮੇਰੀ ਅੱਜ ਦੇ ਇਸ ਸਟਾਕ ਚੋਂ ਇਹ ਵੀ ਬੇਨਤੀ ਹੈ ਕਿ ਕੈਚਮੈਂਟ ਏਰੀਏ ਚ ਜਿੰਨਾ ਪਾਣੀ ਅਸੀਂ ਕਰਦੇ ਹਾਂ ਰਿਸਕ, ਇਹ ਤਾਂ ਜੀਓ ਜਿਹੜੀ ਸਾਡੀ ਜੀਓ ਦੇ ਮਾਹਰ ਨੇ ਸਿਸਮਕ ਦੇ ਵੀ ਕਿੰਨੀ ਇੰਟਰਸਟੀ ਨਾਲ ਕਿੰਨੀ ਇਹ ਹੋ ਸਕਦੀ ਹੈ, ਉਹ ਪਾਣੀ ਦੀ ਸਮਾਉਣ ਦੀ ਸਮਰੱਥਾ ਇਹਦੇ ਵਿੱਚ ਹੈਗੀ ਹੈ, ਉਹ ਇਸ ਤਰ੍ਹਾਂ ਰੱਖਣ ਤਾਂ ਕਿ ਪਾਣੀ ਇਹਦੇ ਵਿੱਚ ਸਮਾ ਸਕੇ, ਵਾਟਰ ਲੈਵਲ ਘੱਟ ਰੱਖਣ। ਜਿਹੜੀ ਰਿਲੀਜ਼ ਹੈ ਪਾਣੀ ਜਮ੍ਹਾਂ ਕਰਨ ਦੀ, ਇਹਨਾਂ ਦੀ ਜਿਹੜੀ ਇੱਛਾ ਸੀ ਦੂਜੀਆਂ ਸਟੇਟਾਂ ਨੂੰ ਪਾਣੀ ਦੇਣਾ, ਰਾਜਸਥਾਨ ਨੂੰ, ਹਰਿਆਣੇ ਨੂੰ, ਇਹ ਪਾਣੀ ਜਮ੍ਹਾਂ ਕਰੀ ਰੱਖਦੇ ਸੀ, ਉਹ ਰਿਕੁਡੇਟ ਕਰੀ ਜਾਣ, ਰਿਲੀਜ਼ ਕਰੀ ਜਾਣ, ਇਹ ਚ ਕਪੈਸਿਟੀ ਰੱਖਣ, ਕੁਸ਼ਨ ਕਪੈਸਿਟੀ ਰੱਖਣ, ਤਾਂ ਕਿ ਸਾਡੀ ਐਂਗਜ਼ਾਇਟੀ ਨੂੰ ਘਟੇ।
0: ਤੁਹਾਨੂੰ ਕੀ ਲੱਗਦਾ, ਕਿਉਂਕਿ ਜਿਸ ਤਰੀਕੇ ਨਾਲ ਪਿਛਲੇ ਸਾਲ ਹੜ੍ਹ ਆਏ ਨੇ, ਲੋਕਾਂ ਨੇ ਬੜੇ ਸਵਾਲ ਵੀ ਚੁੱਕੇ, ਕਹਿੰਦੇ ਇਹ ਜਿਹੜੇ ਡੈਮ ਨੇ, ਕਹਿੰਦੇ ਬਣਾਈ ਪੰਜਾਬ ਨੂੰ ਡੁਬਾਉਣ ਦੇ ਲਈ ਗਏ ਨੇ?
1: ਨਹੀਂ, ਇਹ ਨਹੀਂ ਕਿਹਾ ਜਾ ਸਕਦਾ। ਪੰਜਾਬ ਨੂੰ ਉਦੋਂ ਜਿਹੜੇ ਸੀ 1948 ਚ ਇਹਦੀ ਜਿਹੜੀ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋਈ 1963 ਚ ਇਹ ਕੰਪਲੀਟ ਹੋਇਆ, ਅਕਤੂਬਰ 1963 ਚ ਹੋਇਆ। ਇਹਦੀ ਭਾਖੜਾ ਡੈਮ ਵਾਲਿਆਂ ਨੇ ਸਿਲਵਰ ਜੁਬਲੀ ਵੀ ਬਣਾਈ, ਗੋਲਡਨ ਜੁਬਲੀ ਵੀ ਬਣਾਈ, ਔਰ ਗੋਲਡਨ ਜੁਬਲੀ ਵਾਲੇ ਦਿਨ ਇਹਨਾਂ ਨੇ ਵੱਧ ਤੋਂ ਵੱਧ ਇਹਦੇ ਚ ਪਾਣੀ ਭਰ ਲਿਆ, ਇਹਨਾਂ ਨੇ ਪਾਣੀ ਭਰ ਲਿਆ ਤੇ ਆਪਦੇ ਮੁਲਾਜ਼ਮਾਂ ਨੂੰ 2 ਮਹੀਨੇ ਦੀ ਤਨਖਾਹ ਵੀ ਦਿੱਤੀ ਗਿਫਟ, ਪਰ ਉਹਦੇ ਨਾਲ ਹੜ੍ਹ ਵੀ ਆ ਗਏ ਸੀਗੇ, ਇੱਕ ਪਾਸੇ ਤੰਦਰੁਸਤੀ ਇੱਕ ਪਾਸੇ ਬਿਮਾਰੀ। ਅਸੀਂ ਕਹਿੰਦੇ ਹਾਂ ਵੀ ਡੈਮ ਬਣਾਏ ਆ ਟੂ ਕੰਟਰੋਲ ਫਲੱਡਸ, ਪਰ ਉਹਨਾਂ ਨੂੰ ਪਾਣੀ ਤੋਂ ਲਾਭ ਲੈਣ ਲਈ, ਲਾਭ ਕੀ ਸੀ? ਜਿੱਥੇ ਨਹੀਂ ਪਾਣੀ ਸੀ ਡਰਿੰਕਿੰਗ ਵਾਟਰ, ਇਹ ਨਹਿਰਾਂ ਰਾਹੀਂ ਕੱਢ ਕੇ ਉੱਥੋਂ ਤਾਈਂ ਪਾਣੀ ਪੀਣ ਲਈ ਵੀ ਪਹੁੰਚਾਉਣਾ, ਇਰੀਗੇਸ਼ਨ ਲਈ ਵੀ ਪਹੁੰਚਾਉਣਾ, ਜਨਰੇਸ਼ਨ ਵੀ ਹੋਣੀ, ਇਹ ਇੱਕ 3 ਫੈਕਟਰ ਸੀ। ਜਨਰੇਸ਼ਨ ਵੀ ਹੁੰਦੀ ਸੀ, ਨਹਿਰਾਂ ਰਾਹੀਂ ਇਰੀਗੇਸ਼ਨ ਨੂੰ ਵੀ ਪਾਣੀ ਜਾਂਦਾ ਸੀ, ਤੇ ਪੀਣ ਲਈ ਪਾਣੀ ਵੀ ਨਹਿਰਾਂ ਰਾਹੀਂ ਜਾਂਦਾ ਸੀ, ਇਹ ਇਹਦੇ ਫਾਇਦੇ ਸੀ। ਇਹ ਕਹਿਣਾ ਕਿ ਉਹ ਤਾਂ ਫਿਰ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਹਾਂ ਕਿ ਜਿੰਨੇ ਮੂੰਹ ਉਨੀਆਂ ਗੱਲਾਂ, ਭਾਵ ਹਰੇਕ ਦੀ ਸੋਚਣ ਦੀ ਆਪਣੀ ਆਪਣੀ ਲੈਵਲ ਹੈ, ਆਪਣਾ ਆਪਣਾ ਅਕੀਦਾ ਹੈ, ਪਰ ਡੈਮਸ ਇਹ ਕੰਟਰੋਲਡ ਵਾਟਰ ਸੀ ਤਾਂ ਕਿ ਪਾਣੀ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ। ਔਰ ਇਹਦੇ ਚ ਕੋਈ ਸ਼ੱਕ ਨਹੀਂ ਕਿ ਭਾਖੜਾ ਡੈਮ ਸਾਡਾ ਮੰਨਿਆ ਹੋਇਆ ਬੈਸਟ ਗ੍ਰੈਵਿਟੀ ਡੈਮ ਹੈ, ਔਰ ਸੇਫਟੀ ਪੱਖੋਂ ਵੀ ਬਹੁਤ ਸੇਫ ਹੈ, ਬਟ ਮਾੜੇ ਹੱਥਾਂ ਚ ਜਾ ਕੇ ਕਿਤੇ ਅਨਸੇਫ ਨਾ ਹੋ ਜਾਵੇ। ਮਾੜੇ ਪ੍ਰਬੰਧਨ ਜਿਹੜਾ ਕੈਚਮੈਂਟ ਏਰੀਏ ਚ ਇਹਨਾਂ ਨੇ ਦਿੱਤਾ, ਕੋਈ ਆਊਟਸੋਰਸ ਨਹੀਂ ਆਉਣਾ ਚਾਹੀਦਾ ਡੈਮਾਂ ਤੇ, ਤਾਂ ਨਾ ਲੇਬਰ ਵੀ ਨਹੀਂ ਆਊਟਸੋਰਸ ਹੋਣੀ ਚਾਹੀਦੀ, ਹਰੇਕ ਜਿਹੜਾ ਜਵਾਬਦੇਹ ਹੋਣਾ ਚਾਹੀਦਾ। ਉੱਥੇ ਤਾਂ ਇੱਕ ਠੇਕੇਦਾਰ ਜਵਾਬਦੇਹ, ਇੱਥੇ ਹਰੇਕ ਜਿਹੜਾ ਕਰਮਚਾਰੀ ਕੰਮ ਕਰਦਾ ਉਹ ਜਵਾਬਦੇਹ ਹੁੰਦਾ, ਇੱਥੇ ਤਾਂ ਆਊਟਸੋਰਸ ਹੋਣਾ ਹੀ ਨਹੀਂ ਚਾਹੀਦਾ। ਇਹ ਜੇ ਕੋਈ ਆਊਟਸੋਰਸਿੰਗ ਕੀਤੀ ਆ ਡੈਮਾਂ ਤੇ, ਉਹ ਇਹਨਾਂ ਨੂੰ ਖਤਮ ਕਰਨੀ ਚਾਹੀਦੀ ਹੈ, ਕੀਤੀ ਹੈ ਇਹਨਾਂ ਨੇ, ਮੈਂ ਪ੍ਰੈਸ 'ਚ ਪੜ੍ਹਿਆ ਸੀ, ਅਖਬਾਰ 'ਚ ਪੜ੍ਹਿਆ ਸੀ, ਬਹੁਤ ਗਲਤ ਹੈ।

0: ਤਾਂ ਜਿਸ ਤਰੀਕੇ ਦੇ ਨਾਲ ਤੁਸੀਂ ਕਿਹਾ ਕਿ ਜੋ ਸਿਲਟ ਉਸਦੇ ਵਿੱਚ ਆ ਰਹੀ ਹੈ ਬੀਬੀਐਮਬੀ ਦੇ ਸਾਬਕਾ ਚੇਅਰਮੈਨ ਦਵਿੰਦਰ ਸ਼ਰਮਾ ਉਹਨਾਂ ਨੇ ਸਾਡੇ ਚੈਨਲ ਦੀ ਗੱਲਬਾਤ ਕੀਤੀ ਉਹ ਕਹਿੰਦੇ 200-250 ਸਾਲ ਤੱਕ ਕਹਿੰਦੇ ਸਿਲਟ ਅਪ ਹੋਊਗਾ ਇਹ ਭਾਖੜਾ ਡੈਮ
1: ਦੇਖੋ ਜਿਹੜਾ ਹੁਣ ਨੇਪਾਲ ਚ ਹੋਇਆ ਉਹਨਾਂ ਤੋਂ ਪੁੱਛ ਕੇ ਦੇਖੋ ਉਹਨਾਂ ਨੇ ਕਿੰਨੇ ਸਾਲ ਕੱਢਿਆ ਹੋਊਗਾ 200-250 ਸਾਲ ਸ਼ਾਇਦ ਉਹਨਾਂ ਨੇ ਵੀ ਕੱਢਿਆ ਹੋਵੇ ਜੇ ਇਹੀ ਚੇਅਰਮੈਨ ਹੁੰਦੇ ਮੈਂ ਐਜ ਏ ਚੇਅਰਮੈਨ ਨਹੀਂ ਉਹਨਾਂ ਤੇ ਕੋਈ ਕਮੈਂਟ ਕਰਦਾ ਐਜ ਏ ਇੰਡੀਵਿਜੁਅਲ ਸੋਚ ਤੇ ਗੱਲ ਕਰਦਾ ਕਿ ਜਿਹੜੀ ਕਲੈਮਿਟੀ ਹੈ ਉਸ ਦਾ ਤਾਂ ਬੇਸ਼ੱਕ ਉਹ ਅਸੈਸ ਕਰ ਸਕਦੇ ਅਸੀਂ ਅਸੈਸ ਕਿੱਥੋਂ ਕਰ ਸਕਦੇ ਕਿਤਾਬਾਂ ਚ ਲਿਖਿਆ ਕਿ ਹਾਈ ਪ੍ਰੋਨ ਟੂਰਿਸਟ ਆ ਮਾਲੀਅਨ ਤੁਸੀਂ ਡੈਮ ਸੇਫਟੀ ਇੱਕ ਕੰਸਟਰਕਸ਼ਨ ਪੱਖੋਂ ਗਿਣੀ ਗਈ ਹੈ ਇੱਕ ਜਿਹੜੀ ਐਨਵਾਇਰਮੈਂਟਲ ਪੱਖੋਂ ਗਿਣੀ ਗਈ ਹੈ ਇਹ ਸਾਰੀਆਂ ਇਕੱਠੀਆਂ ਰਲਾ ਕੇ ਡੈਮ ਸੇਫਟੀ ਚ ਕਵਰ ਹੁੰਦੀਆਂ ਜਿਹੜੀਆਂ ਕਿ ਰਿਪੋਰਟਾਂ ਕਹਿ ਰਹੀਆਂ ਨੇ ਕਿ ਹਾਈ ਰੈਜ਼ਰਵ ਜਿਹੜੇ ਜ਼ਿਆਦਾ ਵੱਡੇ ਰੈਜ਼ਰਵੈਰ ਹੈ ਜ਼ਿਆਦਾ ਵੱਡੇ ਡੈਮ ਹੈ ਇਹ ਜਿਹੜਾ ਬੈਲਟ ਹੈ ਧਰਮਸ਼ਾਲਾ ਕਾਂਗੜਾ ਇਹ ਬੈਲਟ ਹੈ ਹਿਮਾਲੀਅਨ ਇਟ ਸਿਰਫ ਜਿਹੜਾ ਪਹਾੜਾਂ ਦੀ ਹੋਂਦ ਹੀ ਇਸ ਵਿੱਚੋਂ ਜਨਮ ਲੈ ਕੇ ਬਣੀ ਆ ਟੈਕਟੋਨਿਕ ਥਿਊਰੀ ਤੋਂ ਸਾਡੀਆਂ ਜਿਹੜੀਆਂ ਪਲੇਟਸ ਆ ਉਸ ਵਿੱਚ ਧਰਤੀ ਦੀਆਂ 50 ਮਿਲੀਅਨ ਈਅਰਸ ਇਹ ਬਣਿਆ ਸਾਡਾ ਇਹਦੀ ਗਿਣੀ ਗਈ ਆ ਸਰਵਾਈਵਲ ਇਸ ਮੁਤਾਬਕ ਮੈਂ ਆਪਣੇ ਜਿਹੜੇ ਸਰੋਤਾ ਜਨ ਤੁਹਾਡੇ ਉਹਨਾਂ ਨੂੰ ਇਸ ਬਾਰੇ ਮੈਂ ਪਹਿਲਾਂ ਵੀ ਇਸ ਦਾ ਜ਼ਿਕਰ ਕੀਤਾ ਤੇ ਮੈਂ ਉਹ ਲਾਈਨਾਂ ਜ਼ਰੂਰ ਪੜ੍ਹਨੀਆਂ ਚਾਹੂੰਗਾ ਤਾਂ ਕਿ ਇਸ ਤੇ AI ਰਾਹੀਂ ਜਾਂ ਆਪਣੇ ਇੰਟੈਲੀਜੈਂਸ ਜਿਹੜਾ ਤੁਹਾਡਾ ਆਪਣਾ IQ ਲੈਵਲ ਆ ਜਾਂ ਜਿਸ ਤਰ੍ਹਾਂ ਤੁਸੀਂ ਠੀਕ ਸਮਝੇ ਜਿੱਥੋਂ ਤੁਸੀਂ ਗੈਦਰ ਕਰ ਸਕਦੇ ਹੈ ਉਹਦੇ ਵਿੱਚ ਤੁਸੀਂ ਜ਼ਰੂਰ ਗੈਦਰ ਕਰਿਓ ਕਿ ਜਿਹੜੀ ਟੈਕਟੋਨਿਕ ਥਿਊਰੀ ਹੈ ਇਹਦੇ ਬਾਰੇ ਜ਼ਿਕਰ ਹੁਣ ਹਰੇਕ ਤੁਸੀਂ AI ਤੇ ਜਾਓਗੇ ਤੁਸੀਂ ਇਹਦੇ ਬਾਰੇ ਲੱਭੋਗੇ ਡੈਮਾਂ ਬਾਰੇ ਲੱਭੋਗੇ ਹਿਮਾਲਿਆਨ ਪਰਬਤ ਬਾਰੇ ਲੱਭੋਗੇ ਉਹਦੇ ਚ ਜ਼ਰੂਰ ਇਹਦੇ ਚ ਦਿੱਤਾ ਗਿਆ ਜਿਹਦੇ ਵਿੱਚ ਲਿਖਿਆ ਗਿਆ ਦ ਇੰਡੀਅਨ ਸਬ ਕੰਟੀਨੈਂਟ ਇਜ ਪਾਰਟ ਆਫ ਏ ਟੈਕਟੋਨਿਕ ਪਲੇਟ ਦੈਟ ਹੈਜ ਬਿਨ ਮੂਵਿੰਗ ਫਾਰ ਮੋਰ ਦੈਨ 200 ਮਿਲੀਅਨ ਈਅਰਸ ਇਟ ਕਲਾਈਡਡ ਵਿਦ ਅਯਰਸ਼ਨ ਪਲੇਟ 50 ਮਿਲੀਅਨ ਈਅਰਸ ਅਗੋ ਦ ਲੈਂਡ ਰਿਪਲਡ ਅਪ ਐਜ ਦ ਟੂ ਲੈਂਡ ਮਾਸਿਸ ਮੈਟ ਐਂਡ ਦੀ ਲੈਂਡ ਦੈਟ ਵਾਜ ਪੁਸ਼ਡ ਸਕਾਈ ਵਾਰਡ ਜਿਹੜੀ ਲੈਂਡ ਆਪਸ ਚ ਟਕਰਾ ਕੇ ਉੱਪਰ ਨੂੰ ਗਈ ਸੀ ਉਹ ਹਿਮਾਲਿਆ ਨੇ ਸਕਾਈ ਵਾਰਡ ਬੀਕੇਮ ਦੀ ਮਾਊਂਟੇਨ ਰੇਂਜ ਦੈਟ ਵੀ ਕਾਲ ਦ ਹਿਮਾਲਿਆਜ ਪਿੱਛੇ ਕਸਰ ਨਹੀਂ ਰਹਿ ਗਈ ਕੋਈ ਇਹ ਕੋਈ ਮੈਂ ਆਪਣੇ ਮੂੰਹੋਂ ਨਹੀਂ ਕਹਿ ਰਿਹਾ ਇਹ ਕੋਈ ਹਿਊਮਨ ਮੰਨ ਲਓ ਮੈਂ ਕਿਸੇ ਕਾਰਨ ਕਰਕੇ ਬਾਇਸ ਹੋ ਕੇ ਨਹੀਂ ਕਹਿ ਰਿਹਾ ਇਹ ਉਹ ਕੁਛ ਕਹਿ ਰਿਹਾ ਹੈ ਕਿ ਜਿਹੜਾ ਕਿ ਸਾਇੰਟਿਸਟ ਨੇ ਰਿਸਰਚਰਸ ਨੇ ਇੱਕ ਬਹੁਤ ਹੀ ਸੂਝਵਾਨ ਜਿਹੜੇ ਸਾਡੇ ਇੰਟੈਲੀਜੈਂਸ ਵਰਗ ਨੇ ਇਹ ਲੱਭਿਆ ਹੈ ਔਰ ਉਹਨਾਂ ਨੇ ਇਹ ਵੀ ਮੈਂਸ਼ਨ ਕੀਤਾ ਹੈ ਪਿਆਰੇ ਸਰੋਤੇ ਜਨੋ ਦੀ ਔਨ ਗੋਇੰਗ ਟੈਕਟੋਨਿਕ ਐਕਟੀਵਿਟੀ ਆਹ ਜਿਹੜਾ ਨੇਪਾਲ ਚ ਵਾਪਰਿਆ ਇਹਦਾ ਜਵਾਬ ਹੈ ਇਹ ਪਹਿਲਾਂ ਲਿਖਿਆ activities causing the Indian plate move eastward at about 2 inches per year 2 inch per year ਆਸੇ ਚ ਟਕਰਾਉਂਦੀਆਂ ਇੱਕ ਆ ਚੀਜ਼ ਖਿਸਕਦੀ ਆ 2 ਇੰਚ ਤਾਂ ਇੱਥੇ ਟਕਰਾ ਤਾਂ ਪੈਦਾ ਹੀ ਹੋਣਾ ਇਹੀ ਹੈ ਇਹਨਾਂ ਨੇ ਲਿਖਿਆ ਵਿੱਚ 2 inches per year this tectonic activity renders this area prone to earthquakes ਲਿਖਿਆ ਹਿਮਾਲਿਆ ਬਾਰੇ ਲਿਖਿਆ ਜਿਹਦੇ ਚ ਹਿਮਾਲਿਆ ਚ ਸਾਡਾ ਪਾਖੜਾ ਜਿਹਦੇ ਸਾਡਾ ਪੌਂਗ ਹੈ ਜਿਹੜਾ ਕਿ ਜਿਹਦੇ ਬਾਰੇ ਕਿ ਇਹ ਆਇਆ 2 ਅਗਸਤ ਨੂੰ ਮੇਰਾ ਨੰਗਲ ਤੱਕ ਆ ਗਿਆ ਪੰਜਾਬ ਆ ਗਿਆ ਇਸ ਕਰਕੇ ਇਹ ਜ਼ਰੂਰ ਜਿੱਥੇ ਤੁਸੀਂ ਇੰਨੀ ਚਿੰਤਾ ਜ਼ਾਹਰ ਕਰਦੇ ਹੋਏ ਦਾਸਰੇ ਨੂੰ ਚੰਡੀਗੜ੍ਹ ਤੋਂ ਮੋਹਾਲੀ ਤੋਂ ਮੇਰੇ ਵਿਚਾਰ ਜਾਣਨ ਲਈ ਆਏ ਹੋ ਉੱਥੇ ਮੈਂ ਜ਼ਰੂਰ ਕਹੂੰਗਾ ਕਿ ਤੁਹਾਡੀ ਜਿਹੜੀ ਐਗਜ਼ਾਇਟੀ ਆ ਬਿਲਕੁਲ ਜਾਇਜ਼ ਹੈ ਤੁਸੀਂ ਆਪਣੇ ਸਰੋਤੇ ਜਨਾਂ ਨੂੰ ਉਹ ਕੁਛ ਜਨਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਕਿ ਜਿਨ੍ਹਾਂ ਬਾਰੇ ਕੋਈ ਸ਼ੰਕਾ ਨਾ ਹੋਵੇ ਕੋਈ ਇਹ ਨਾ ਕਵੇ ਕਿ ਵੱਧ ਚੜ ਕੇ ਗੱਲ ਕੀਤੀ ਗਈ ਹੈ ਜਾਂ ਵਧਾ ਚੜਾ ਕੇ ਕੀਤੀ ਗਈ ਹੈ ਗੱਲ ਉਹੀ ਹੋਣੀ ਚਾਹੀਦੀ ਹੈ ਜਿਹੜੀ ਓੜਕ ਸੱਚ ਸਹੀ
0: ਅੱਛਾ ਜਿਸ ਤਰੀਕੇ ਦੇ ਨਾਲ ਨੇਪਾਲ ਦੇ ਵਿੱਚ ਕਿਹਾ ਜਾਂਦਾ ਕਿ ਤਿੱਬਤ ਦੇ ਵਿੱਚ ਵੀ ਸਾਇੰਟਿਸਟ ਨੇ ਪਹਿਲਾਂ ਹੀ ਅਲਰਟ ਕਰਤਾ ਸੀਗਾ ਇਸ ਤਰੀਕੇ ਦੀ ਕੋਈ ਗੜਬੜ ਹੋ ਸਕਦੀ ਹੈ ਕੁਝ ਮਹੀਨੇ ਕਿਹਾ ਜਾਂਦਾ ਪਹਿਲਾਂ ਹੀ ਅਲਰਟ ਕਰਤਾ ਸੀ ਉਹਨਾਂ ਨੇ ਪਰ ਉਸ ਤੋਂ ਬਾਅਦ ਵੀ ਜੋ ਉਸ ਤਰੀਕੇ ਉਹਨਾਂ ਚੀਜ਼ਾਂ ਨੂੰ ਸੀਰੀਅਸ ਨਹੀਂ ਲਿਆ ਗਿਆ ਤਾਂ ਆਪਾਂ ਦੇਖਿਆ ਕਿੰਨਾ ਨੁਕਸਾਨ ਉੱਥੇ ਹੋਇਆ ਲੋਕ ਕਿੰਨੀ ਵੱਡੀ ਗਿਣਤੀ ਦੇ ਵਿੱਚ ਮਰ ਗਏ ਹਲੇ ਵੀ ਬਹੁਤ ਜ਼ਿਆਦਾ ਲਾਪਤਾ ਨੇ ਕੀ ਪੰਜਾਬ ਵਾਲੇ ਪਾਸੇ ਜਾਂ ਇਸ ਆਪਣੇ ਪਾਸੇ ਇਹ ਚੀਜ਼ਾਂ ਨੂੰ ਲੈ ਕੇ ਪਹਿਲਾਂ ਹੁਣ ਪ੍ਰਪੇਅਰ ਹੋਣ ਦੀ ਲੋੜ ਹੈ
1: ਬਿਲਕੁਲ ਲੋੜ

0: ਕਿਉਂ ਨਹੀਂ ਸਟੱਡੀ ਕਰਾਈ ਜਾਣੀ ਚਾਹੀਦੀ? ਸਾਡਾ ਬਿਗੈਸਟ ਡੈਮ ਹੈ ਇੰਡੀਆ ਦਾ, ਨਾਰਥਰਨ ਇੰਡੀਆ ਦਾ ਬਿਗੈਸਟ ਡੈਮ ਹੈ। ਬਿਗੈਸਟ ਡੈਮ ਨੂੰ ਸੇਫ ਕਰਾਰ ਕਰਨ ਲਈ ਜੋ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਉਸ ਨੂੰ ਰੈਸਟ ਕਰਨ ਲਈ ਉਸ ਨੂੰ ਇਹ ਸਰਕਾਰ ਦਾ ਹੀ ਫਰਜ਼ ਬਣਦਾ ਹੈ ਕਿ ਉਹ ਉਸ ਤੇ ਇਹ ਲੋਕਾਂ ਦੀ ਚਿੰਤਾ ਨੂੰ ਆਪਣੀ ਚਿੰਤਾ ਜਾਣ ਕੇ ਇਹਦਾ ਸਮਾਧਾਨ ਕਰਨਾ, ਲੋਕਾਂ ਦੀ ਚਿੰਤਾ ਨੂੰ ਜਾਣ ਕੇ ਉਹਨੂੰ ਰਿਜੈਕਟ ਕਰਨਾ ਕੋਈ ਸਮਾਧਾਨ ਨਹੀਂ। ਲੋਕਾਂ ਦੀ ਚਿੰਤਾ ਨੂੰ ਜਾਣ ਕੇ ਉਸ ਨੂੰ ਉਸ ਤੇ ਪਹਿਰਾ ਦੇਣਾ ਔਰ ਉਸ ਤੇ ਸੈਂਟੀਫਿਕਲੀ ਉਸ ਨੂੰ ਦੇਖਣਾ ਕਿ ਲੋਕਾਂ ਦੀ ਚਿੰਤਾ ਕਿਤੇ ਸਹੀ ਤਾਂ ਨਹੀਂ, ਔਰ ਫਿਰ ਉਹਨਾਂ ਨੂੰ ਵਿਸ਼ਵਾਸ ਦੇਣਾ ਤੇ ਅਸੀਂ ਇੱਥੋਂ ਇਹ ਚੈੱਕ ਕਰਾ ਲਿਆ, ਨਥਿੰਗ ਟੂ ਵਰੀ। ਪਰ ਝੂਠ ਨਾ ਵਰੀ ਨਹੀਂ ਦੂਰ ਹੋਣੀ, ਸੱਚ ਨੇ ਦੂਰ ਕਰਦੀਆਂ ਵਰੀ, ਔਰ ਇਹਦੇ ਤੇ ਕੰਮ ਕਰਨ ਦੀ ਲੋੜ ਹੈ। ਮੈਂ 2.5 ਮਹੀਨੇ ਪਹਿਲਾਂ ਵੀ ਕਿਹਾ ਸੀ ਰੁੜਕੀ ਯੂਨੀਵਰਸਿਟੀ ਨੂੰ BBMB ਰਾਹੀਂ ਆਪਣੀ ਬਾਈਟ ਰਾਹੀਂ ਕਿ ਇਹਦੇ ਤੇ ਜ਼ਰੂਰ ਗੌਰ ਕੀਤਾ ਜਾਵੇ, ਤੇ ਮੈਂ ਇਹ ਵੀ ਆਸ ਕਰਦਾ ਹਾਂ ਕਿ ਰੁੜਕੀ ਯੂਨੀਵਰਸਿਟੀ ਨੇ ਜ਼ਰੂਰ ਇਹਦੇ ਤੇ ਗੌਰ ਕੀਤਾ ਹੋਊਗਾ, ਜੇ ਨਹੀਂ ਕੀਤਾ ਤਾਂ ਹੁਣ ਜ਼ਰੂਰ ਕਰ ਲੈਣ। ਔਰ ਉਹ ਇਸ ਵਿੱਚ ਆਪਣੇ ਜਿਹੜੇ ਜੀਓਲੋਜੀਕਲ ਮਾਹਰ ਨੇ, ਰਿਸਰਚਰਸ ਨੇ, ਉਹਨਾਂ ਨਾਲ ਜ਼ਰੂਰ ਇਸ ਤੇ ਪਹਿਰਾ ਦੇ ਕੇ ਪੰਜਾਬ ਦੇ ਸਿਰ ਤੇ ਲਾਰਜੈਸਟ ਡੈਮ ਆਫ ਇੰਡੀਆ ਜਿਹੜਾ ਕਿ ਥਰਡ ਹੈ ਉਹਨੂੰ ਜ਼ਰੂਰ ਕਵਰ ਕਰਨਾ ਚਾਹੀਦਾ।
1: ਆਖਰ ਦੇ ਵਿੱਚ ਬਰਾੜ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਤੇ ਅਫਸਰਾਂ ਨੂੰ ਜੋ BBMB ਦੇ ਅਧਿਕਾਰੀ ਨੇ ਜਾਂ ਫਿਰ ਹੋਰ ਜੋ ਇਸ ਕਹਿ ਸਕਦੇ ਕਿ ਡੈਮਾਂ ਦਾ ਪ੍ਰਬੰਧਨ ਦੇਖਦੇ ਨੇ?
0: ਦੇਖੋ ਪ੍ਰਦੀਪ ਜੀ, ਤੁਸੀਂ ਬਹੁਤ ਸੋਹਣੀ ਇਹ ਗੱਲ ਕੀਤੀ ਹੈ, ਚਿੰਤਾ ਤਾਂ ਘਰ ਚ ਜੇ ਦੋ ਮੈਂਬਰ ਹੋਣ ਉਹਨਾਂ ਚ ਵੀ ਪੈਦਾ ਹੋ ਜਾਂਦੇ ਆ ਵੀ ਅਸੀਂ, ਸਾਨੂੰ ਕੋਈ ਰਿਸਕ ਤਾਂ ਨਹੀਂ। ਪਿਆਰੇ ਸਰੋਤਾ ਜਨੋ, ਮੇਰੀ ਆਪਣੀ ਰਾਏ ਹੈ ਕਿ ਜੋ ਕੁਛ ਨੇਪਾਲ ਵਿੱਚ ਹੋਇਆ ਹੈ ਹਿਮਾਲੀਅਨ ਬੈਲਟ ਵਿੱਚ, ਇਸ ਤੇ ਜਿਹੜੇ ਮੇਰੇ ਪ੍ਰਬੰਧਕ ਵੀਰ ਜਾਂ ਪ੍ਰਬੰਧਕ ਅਫਸਰ ਸਾਹਿਬਾਨ BBMB ਵਾਲੇ ਆ, ਉਹਨਾਂ ਦੀ ਸਾਰੇ ਨਾਲੋਂ ਵੱਡੀ ਜ਼ਿੰਮੇਵਾਰੀ ਬਣਦੀ ਹੈ। ਉਹਨਾਂ ਤੋਂ ਅਸੀਂ ਆਸ ਕਰਦੇ ਹਾਂ ਕਿ ਜਿਹੜੇ ਵੀ ਰਿਸਕ ਪੈਰਾਮੀਟਰਸ ਨੇ ਉਹਨਾਂ ਨੂੰ ਰੀਚੈੱਕ ਕਰਾਉਣਾ ਬਹੁਤ ਜ਼ਰੂਰੀ ਹੈ, ਉਹਨਾਂ ਨੂੰ ਰੀਚੈੱਕ ਕਰਾਇਆ ਜਾਵੇ। ਔਰ ਕੈਚਮੈਂਟ ਏਰੀਏ ਦਾ ਸਭ ਤੋਂ ਵੱਧ ਸੁਰੱਖਿਅਤ ਹੋਣਾ ਅਤਿਅੰਤ ਜ਼ਰੂਰੀ ਹੈ, ਉਸੇ 'ਚ ਹੀ ਪਾਣੀ ਜ਼ਿਆਦਾ ਵੱਧ ਭਰਨਾ, ਉਸੇ 'ਚ ਹੀ ਗਲੇਸ਼ੀਅਰ ਗਿਰਨੇ ਆ, ਉਸੇ 'ਚ ਹੀ ਸਟੋਨਸ ਗਿਰਨੇ ਨੇ, ਉਸੇ 'ਚ ਹੀ ਪਹਾੜ ਗਿਰਨੇ ਨੇ। ਔਰ ਜਿਹੜੇ ਤੁਸੀਂ ਠੇਕੇਦਾਰੀ ਸਿਸਟਮ ਕੀਤਾ ਵਾ ਇਹਨੂੰ ਬੰਦ ਕਰੋ, ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਠੇਕੇਦਾਰੀ ਸਿਸਟਮ ਬੰਦ ਕਰੋ, ਡਿਪਾਰਟਮੈਂਟਲ ਬੰਦੇ ਹੋਣੇ ਚਾਹੀਦੇ ਹਰੇਕ ਡਿਪਾਰਟਮੈਂਟ ਵੱਲੋਂ ਬੰਦਾ, ਮੈਨੂੰ ਪੂਰਨ ਵਿਸ਼ਵਾਸ ਹੈ ਜਿਹੜੇ ਕਿ ਡਿਪਾਰਟਮੈਂਟ 'ਚ ਕੰਮ ਕਰਦੇ ਆ ਉਹ ਕਦੇ ਵੀ ਕਤਾਈ ਨਹੀਂ ਕਰਦੇ, ਇੱਕ ਦਿਨ ਕਰਨਗੇ ਦੂਜੇ ਦਿਨ ਜ਼ਰੂਰ ਠੀਕ ਹੋ ਜਾਂਦੇ ਆ, ਕੋਈ ਉਹਨਾਂ ਦੀ ਮਜਬੂਰੀ ਕਰ। ਠੇਕੇਦਾਰੀ ਸਿਸਟਮ ਬੰਦ ਕਰੋ, ਕੈਚਮੈਂਟ ਏਰੀਏ ਨੂੰ ਆਪਣੇ ਸਖ਼ਤ ਪ੍ਰਬੰਧਾਂ ਵਿੱਚ ਲਿਆਓ, ਔਰ ਜਿਹੜਾ ਕੋਈ ਕੋਈ ਨਵੀਂ ਡਿਵੈਲਪਮੈਂਟ ਕਰਦਾ ਉਸ ਏਰੀਏ 'ਚ ਬਲਾਸਟ ਕਰਦਾ, ਉਸ ਕਿਸੇ ਕਿਸਮ ਦੀ ਜਿਹੜੀ ਵਾਈਬ੍ਰੇਸ਼ਨ ਨੂੰ ਕੰਟਰੋਲ ਕੀਤਾ ਜਾਣਾ ਅਤਿਅੰਤ ਜ਼ਰੂਰੀ ਹੈ। ਮੇਰੀ ਅਪੀਲ ਹੈ, ਦਲੀਲ ਹੈ, ਇਹਨੂੰ ਗੁੱਸਾ ਨਾ ਮੰਨਿਓ, ਐਡਵਾਈਜ਼ਰੀ ਟੋਨ 'ਚ ਕਹਿ ਰਿਹਾ। ਔਰ ਇਹੀ ਕਿਹਾ ਜਾਂਦਾ ਹੈ ਕਿ ਜੇ ਸੱਚ ਬੋਲੋ ਕੌੜਾ ਵੀ ਹੁੰਦਾ ਤੇ ਪਰ ਓੜਕ ਉਹਦਾ ਰਿਜ਼ਲਟ ਠੀਕ ਨਿਕਲਦਾ। ਮੇਰੀ ਕਹੀ ਗੱਲ ਜੇ ਤੁਹਾਨੂੰ ਚੰਗੀ ਲੱਗੀ ਜ਼ਰੂਰ ਮੰਨ ਲੈਣਾ, ਜੇ ਨਾ ਚੰਗੀ ਲੱਗੀ ਤਾਂ ਕੋਈ ਆਪਣੀ ਉਸ ਤਰੀਕੇ ਦੀ ਦਵਾਈ ਲੈ ਲੈਣੀ ਤਾਂ ਕਿ ਤੁਸੀਂ ਇਸ ਤੋਂ ਔਖੇ ਨਾ ਹੋ। ਮੇਰੇ ਵੱਲੋਂ ਸਾਰੇ ਸਰੋਤੇ ਜਨਾਂ ਦਾ, ਪ੍ਰਦੀਪ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਮੈਂ ਇੱਕ ਗੁੱਠ 'ਚ ਬੈਠਾ ਪੰਜਾਬ ਦੀ 'ਚ, ਚੰਡੀਗੜ੍ਹ ਤੋਂ ਦੂਰ ਫਰੀਦਕੋਟ 'ਚ ਤੁਸੀਂ ਮੇਰੇ ਗ੍ਰਹਿ ਵਿਖੇ ਆਏ ਹੋ ਔਰ ਮੈਨੂੰ ਆਪਣੇ ਸਰੋਤੇ ਜਨਾਂ ਦੇ ਸਨਮੁੱਖ ਕੀਤਾ। ਮੈਂ ਆਪਣਾ ਰਹਿੰਦਾ ਜੀਵਨ ਇਸ ਤਰੀਕੇ ਨਾਲ ਗੁਜ਼ਾਰਨਾ ਚਾਹੁੰਦਾ ਹੈ ਕਿ ਜੋ ਪਰਮਾਤਮਾ ਨੇ ਤੁਸ਼ ਬੁੱਧੀ ਬਖਸ਼ਿਸ਼ ਕੀਤੀ ਹੈ ਟੈਕਨੀਕਲੀ ਜਾਂ ਜਿਸ ਤਰ੍ਹਾਂ ਪਰਮਾਤਮਾ ਠੀਕ ਸਮਝਦਾ ਉਹ ਮਨੁੱਖਤਾ ਦੇ ਭਲੇ ਲਈ ਬਤਾਈ ਜਾਵੇ। ਤੇ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ, ਤੁਹਾਡੇ ਸਰੋਤਾ ਜਨਾਂ ਨੂੰ, ਸਰੋਤਾ ਜਨੋ ਜੇ ਮੈਥੋਂ ਕੋਈ ਵੱਧ ਘੱਟ ਗੱਲ ਬੋਲੀ ਜਾਏ ਗਈ ਹੋਵੇ ਤਾਂ ਆਪਣਾ ਜਾਣ ਕੇ ਨਾ, ਤੇ ਮਨੁੱਖਤਾ ਦੇ ਇਹ ਕਿਹਾ ਜਾ ਸਕਦਾ ਕਿ ਗੁਰਬਾਣੀ ਕਹਿੰਦੀ ਆ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਇਹਨਾਂ ਕਹਿੰਦਾ ਹੈ ਮਾਫੀ ਦੇ ਦੇਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ।
2: ਜਿੰਦਰਾ ਮੈਲ, ਆ ਮੇਰਾ ਭਤੀਜਾ, ਆ ਮੇਰੀ ਭੈਣ ਦੀ ਕੁੜੀ ਤੇ ਆ ਮੇਰੀ ਭੂਆ ਦੀ ਨਨਾਣ ਦੀ ਕੁੜੀ ਹੈ।
3: ਉਹ ਤੂੰ ਸਾਰਾ ਟੱਬਰ ਇਕੱਠਾ ਕਰੀ ਫਿਰਦਾ?
4: ਉਹ ਭਾਜੀ ਇਹ ਅਸੀਂ ਨਹੀਂ, JFS ਇਮੀਗ੍ਰੇਸ਼ਨ ਵਾਲਿਆਂ ਨੇ ਇਕੱਠਾ ਕਰਕੇ ਦਿੱਤਾ ਹੈ।
5: JFS ਇਮੀਗ੍ਰੇਸ਼ਨ ਫੋਰ ਸਟੱਡੀ ਪਰਮਿਟ, ਵਰਕ ਪਰਮਿਟ, ਸਪਾਂਸਰਸ਼ਿਪ, LMIA, ਪਰਮਾਨੈਂਟ ਰੈਜ਼ੀਡੈਂਸੀ ਜਾਂ ਰਿਫਿਊਜੀ ਐਂਡ ਅਪੀਲਸ। ਕਾਲ 403-436-6000 ਔਰ 403

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
0: 94.7 FM Radio Sursangam. Har hafte 20 ghante suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. Radiosursangam.ca. Phone 403-585-0910. Radio Sursangam.
2: The following program speaks to the South Asian community. Uniting the world for your listening pleasure at Fairchild Radio. The multicultural spirit of Calgary. CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਅੱਜ ਫੇਰ ਨਹੀਂ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਅਹੂਜਾ 5871208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
6: ਮਰਸੀਡੀਜ਼ ਬੈਂਸ ਕੰਟਰੀ ਹਿੱਲਸ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ

0: ਗ੍ਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗ੍ਰੋਸਰੀ ਸਟੋਰ
1: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗ੍ਰੋਸਰੀ ਸਟੋਰ
1: ਤੁਹਾਡੀ ਗ੍ਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
0: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
1: ਦੂਜੀ ਲੋਕੇਸ਼ਨ 117-7771 ਐਵੀਨਿਊ
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
0: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
0: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835 ਬਾਏ ਬਾਏ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
2: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
3: ਦੋਸਤੋ ਆਪ ਸੁਣ ਰਹੇ ਰੇਡੀਓ ਸਰ ਸੰਗਮ ਓਲੀਓ 94.7 FM ਪਰ ਹਮਾਰਾ ਇਹ ਪ੍ਰੋਗਰਾਮ ਔਰ ਹਮਾਰੇ ਜੋ ਬਾਕੀ ਪ੍ਰੋਗਰਾਮ ਆਪ ਤੱਕ ਪਹੁੰਚਤੇ ਹੈ ਕੁਛ ਅਮੇਜ਼ਿੰਗ ਸਪੋਂਸਰਸ ਕੀ ਵਜਹ ਸੇ ਜੋ ਕਿ ਹਮਾਰੇ ਕੋ ਹਮੇਸ਼ਾ ਸਪੋਰਟ ਕਰਤੇ ਹੈ ਅਗਰ ਆਪ ਢੂੰਡ ਰਹੇ ਹੈ ਰਿਲਾਇਬਲ ਇੰਸ਼ੋਰੈਂਸ ਸਰਵਿਸਿਸ ਜੋ ਕਿ ਲਾਈਫ ਇੰਸ਼ੋਰੈਂਸ ਹੋ ਸਕਦੀ ਹੈ ਸੁਪਰ ਵੀਜ਼ਾ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਤੋ ਆਪ ਕੰਟੈਕਟ ਕਰੇ ਪੰਜਾਬ ਇੰਸ਼ੋਰੈਂਸ ਕੋ ਵਹਾਂ ਪਰ ਹਰਪਿੰਦਰ ਸਿੱਧੂ ਜੀ ਔਰ ਲਵਪ੍ਰੀਤ ਸਿੱਧੂ ਜੀ ਆਪਕੋ ਸੇਵਾ ਦੇਣੇ ਕੇ ਲਈ ਤਤਪਰ ਹੈ ਔਰ ਅਗੇਨ ਉਨਕਾ ਫੋਨ ਨੰਬਰ 403-404-3500 ਮਦਰ ਇੰਡੀਆ ਰੈਸਟੋਰੈਂਟ ਸਰਵਿੰਗ ਔਥੈਂਟਿਕ ਨਾਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਸਿਟੀਸਕੇਪ ਲੈਂਡਿੰਗ ਮੇ ਖੁਲਾ ਹੈ 24 ਘੰਟੇ ਯੇ ਖੁਲਾ ਰਹਤਾ ਹੈ ਔਰ 40 ਸੇ ਜ਼ਿਆਦਾ ਡਿਲੀਸ਼ੀਅਸ ਆਈਟਮਸ ਫੂਡ ਆਈਟਮਸ ਵਹਾਂ ਪਰ ਆਪਕੋ ਮਿਲਤੀ ਹੈ ਪਿਓਰ ਦੇਸੀ ਘੀ ਕਾ ਇਸਤੇਮਾਲ ਹੋਤਾ ਹੈ ਅਗਰ ਆਪਕੋ ਵਹਾਂ ਖਾਣਾ ਖਾਣਾ ਹੈ ਯਾ ਕੋਈ ਵੀ ਇਨਫੋਰਮੇਸ਼ਨ ਚਾਹੀਏ ਤੋ ਆਪ ਫੋਨ ਕਰ ਸਕਤੇ ਹੈ 403-936-7777 ਪਰ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਆ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਆ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ। ਥੈਂਕ ਯੂ।
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
6: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
7: ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
8: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ

0: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ। ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ ਹੈ।
1: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ 5878321208।
2: ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਖੁਦ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ? ਅੱਜ
3: The time is 6 p.m.
4: Summer now, guys. Handa na ba kayo para sa weekend getaway? Some fun on the beach? O baka gusto nyo lang mag-joyride? Make sure that your vehicle and its AC are in tip-top shape para cool na cool ang summer. It's time for expert service at your local Toyota dealer. One easy stop for oil changes, brake checks, and tire prices that beat competitors by 5%. Book your appointment today.
3: You are listening to Fairchild Radio CHKF FM 94.7, a multicultural radio station in Calgary.